0: ਤਾ ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਤਨੀ
0: ਤਾ ਬੰਦ ਮੁਕਤ ਕੋ ਕਿਸ ਕੋ ਗਣੀ
1: ਜਵੇ ਕੇ ਹਰ ਗਮ ਪਾਰ
0: ਤਬ ਨਰਕ ਸੁਰ ਕੋ ਕੌਣ ਅਵਤਾਰ
1: ਨਿਰਗੁਣ ਪ੍ਰਭ ਸਹਿ ਸੁਭਾਏ
0: ਤਬ ਸਿਵ ਸਕਤ ਕਹੋ ਕੇ ਤਠਾਏ
1: ਆਪਹਿ ਆਪ ਆਪਣੀ ਜੋਤ ਧਰੈ
0: ਤਬ ਕਵਨ ਡਰ ਕਵਨ ਕਤ ਡਰੇ
1: ਆਪਨ

0: ਹਿਰਦੇ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਵਚਨ
0: ਸਰਵ ਵਿਆਪੀ ਰਾਮ ਸੰਗ ਰਚਨ
1: ਜਾਤਾ ਦਿਸ ਕੀ ਏ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਏ ਸੋਏ ਸੁਖ ਮਾਨੇ
0: ਕਰਨ ਕਰਾਵਨ ਹਾਰ ਪ੍ਰਭ ਜਨ

0: Fate.
1: Rupyari Satsangat. Tan Tan Tan Tan Sahib Sri Guru Granth Sahib Ji Maharaj Jinnan Ne Rehmat Kiti Bakshish Kiti Apna Jaap Aap Karwaya Sariyan Sangatan Da Tel To Dhanwadi Haan Bhai Satguru Mehar Karan Eho Jai Samay Hamesha Milde Rehan Jo Sangat De Vich Aake Jaap Karna Hai Eh Sab To Uttam Hai ਸੋ ਸਤਿਗੁਰੂ ਕਿਰਪਾ ਕਰਨ ਹਮੇਸ਼ਾ ਵਾਸਤੇ ਇਹ ਸਮਾਂ ਬਣਿਆ ਰਹੇ ਕੁਦਰਤੀ ਆਪਾਂ ਬੁੱਧਵਾਰੀ ਸ਼ੁਰੂ ਕੀਤੇ ਸੀ ਪਾਠ ਅਤੇ ਅੱਜ ਬੁੱਧਵਾਰੀ ਆ ਗਿਆ ਹੈ 42 ਦਿਨ ਪੂਰੇ ਹੋ ਗਏ ਨੇ 40 ਆਪਾਂ ਜੁਜਲੇ ਕਰਦੇ ਹਾਂ ਪਰ ਇਸ ਤੋਂ ਵੱਧ ਹੋ ਜਾਣ ਉਹ ਚੰਗੇ ਹੀ ਚੰਗੇ ਆ ਮਾੜਾ ਕੋਈ ਨਹੀਂ ਸੋ ਭਾਗਾਂ ਵਾਲੇ ਹੋ ਭਾਈ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਹ ਜੋ ਸਮਾਂ ਹੈ ਬਣਿਆ ਰਹੇ ਜਿੰਨਾ ਚਿਰ ਹੈ ਕੱਲ੍ਹ ਦਾ ਪਤਾ ਨਹੀਂ ਕਦੋਂ ਸਮਾਂ ਆ ਜਾਣਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਉਮਰ ਉਸ ਹਿਸਾਬ ਨਾਲ ਤੁਰੀ ਜਾਂਦੀ ਹੈ ਪਤਾ ਨਹੀਂ ਕੱਲ੍ਹ ਆਵੇ ਕਿ ਨਾ ਆਵੇ ਸੋ ਆਓ ਜਿੰਨਾ ਸਮਾਂ ਮਿਲਿਆ ਹੈ ਉਹਨੂੰ ਲੇਖੇ ਵਿੱਚ ਲਾਈਏ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਗ੍ਰੀਨ ਵਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਗ੍ਰੀਨ ਵਾਜ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈ ਰਹਿਮਤ ਕਰੋ ਸੋ ਆਓ ਜੋ ਸ਼ਹੀਦੀ ਦਿਹਾੜੇ ਆਪਾਂ ਮਨਾ ਰਹੇ ਹਾਂ ਪਰਸੋਂ ਨੂੰ ਫਰਾਈਡੇ ਸਵੇਰੇ ਛੇ ਅਖੰਡ ਪਾਠ ਪ੍ਰਕਾਸ਼ ਹੋਣੇ ਨੇ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣੇ ਸਾਰੇ ਹੀ ਮਾਇਪਾ ਦੇ ਚਰਨਾਂ 'ਚ ਬੇਨਤੀ ਹੈ ਭਾਈ ਜਿਹੋ ਜਿਹੀ ਸੇਵਾ ਕਰ ਸਕਦੇ ਹੋ ਵੱਧ ਚੜ੍ਹ ਕੇ ਆ ਕੇ ਸੇਵਾ ਸਿਮਰਨ ਕਰਕੇ ਗੁਰਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜੋ ਆਪਾਂ ਕੱਲ੍ਹ ਵੀ ਮਨਾਇਆ ਹੈ ਉਸੇ ਦੇ ਪ੍ਰਥਾਏ ਵੀਕਐਂਡ 'ਤੇ ਪਾਠ 'ਚੋਂ ਪਰਿਵਾਰ ਰਖਾਉਂਦੇ ਨੇ ਗਿਆਨੀ ਜੀ ਭਾਈ ਪਾਲ ਸਿੰਘ ਹੋਣੀ ਜੀ ਸਾਰੇ ਪਰਿਵਾਰ ਰਲ ਮਿਲ ਕੇ ਕਰਾਉਂਦੇ ਨੇ ਉਹਨਾਂ ਵੱਲੋਂ ਸੇਵਾ ਹੋ ਰਹੀ ਹੈ ਧੰਨਵਾਦੀ ਹਾਂ ਸਾਰਿਆਂ ਪਰਿਵਾਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਰਹਿਰਾ ਸਾਹਿਬ ਦੇ ਪਾਠ ਸਰਵਨ ਕਰੋ ਸਤਿਕਾਰ ਯੋਗ ਪਾਤਸ਼ਾਹ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਜੀ ਖਿਮਾ ਦਾ ਜੱਚ ਹਾਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸੁਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸ਼ਵਰ।

ਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ।

ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ,

ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ

ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਸੇ

ਭਾਵੈ ਸੋਈ ਥਿਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੂੰ ਤਾਂ ਆਪ ਵਿਛੋੜਿਆ

ਸਮਾਇਆ, ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਾਰ ਵਰਣ ਹੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀਅਲੇ, ਮਨ ਏਕ ਨਾ ਚੇਤਸ ਮੂੜ ਮਨਾ,

ਚਾਹ ਪਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹੱਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਣ ਕੋ ਆਸ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਹੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਊਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰੁ ਹਮਾਰੇ ਮਾਰੀਐ ਆਪ ਹੱਦੈ ਮੁਝੈ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਬਰਿਐ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੂ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ

ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ। ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ

ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨਿਹਰ ਹਉ ਤਾਂ ਕਿ ਤਾਪ ਤਨਕ ਮੈਂ ਹਰ ਹਉ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਛਹ ਸ਼ਬਾਏ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਲ।

ਦੁੱਖ ਦਰਦ ਭਾਉ ਨਿਕਟਨਾ ਤਿੰਨ ਨਰ ਕੇ ਰਹਿ ਓਯੋ ਯਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤ ਰਹਿ ਸਹਿਸ ਪੁਣਿਜੈ ਅਰਧ ਸਹਿਸ ਪੁਨ ਤੇਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰੋ ਪਖਿਆਨੇ।

ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚਾਪਈ। ਮੈਂ ਨਾ ਗ੍ਰਸ਼ੈ ਪ੍ਰਥਮ ਨਾਉਂ ਕਿਸ਼ਨ ਬਿਸ਼ਨ ਕਬੂ ਨੈ ਧਿਆਉ ਕਾਨ ਸੁਨੈ ਪਹਿਚਾਨ ਨਾ ਤਿਨ ਸਭ ਲਿਵ ਲਾਗੀ ਮੋਹਰੀ ਭਗਿਨ ਸਭ। ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੇ ਪ੍ਰਤ ਪਰਿਆ ਚੁਨ ਚੁਨ ਸਤਰੂ ਹਮਾਰੇ ਮਰੀਆ ਦੇਗ ਤੇਗ ਜਗ ਮੈਂ ਦਊ ਚੱਲੈ ਰਾਖਾ ਮੋਹੇ ਔਰ ਨਾ ਦਲੈ।

ਰਾਜ ਆਪ ਕਰੋ ਹਮਰੇ ਸਭ ਕਾਜ ਤੁਮ ਹਉ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰ ਮੋਹੇ ਹਾਰ ਪਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਣਦਾ ਹਾਥ ਉਬਾਰੋ ਅਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬਿਵਾਚ ਦੁਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹੇ ਹੂੰ ਜਗ ਮਾਹੇ ਜੋ

जी जी तुमरे ध्यान को नित उड़ते हैं संत, अंत लहेंगे मुक्त फल।

ਕਿਤੇ ਰਾਮ ਸਸ ਕਰੋਰ ਜਲੇ ਸਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਬਾਖਤ ਨੇਤ ਸੁਰਗਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਵਤ ਹੈ ਨਿਕਟ ਨਾ ਆਵੈ

ਨੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ।

ਪਾਵੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਓਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੇ ਤੇਰਾ ਛੱਡ ਜਾਹੇ ਭਉਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵਾਏ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ

ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ

ਕੋਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰਾਮਤ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨ ਦੀ ਰਮਤਾ ਵਿੱਚ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ।

ਸਾਥ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਮੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ

ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ। ਆਪ ਜੀ ਬੁੱਧਵਾਰ ਦੇ ਹਫ਼ਤਾਵਾਰ ਦੇ ਸੰਧਿਆ ਵੇਲੇ ਦੇ ਇਸ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਹਰ ਬੁੱਧਵਾਰ ਦੀ ਤਰ੍ਹਾਂ ਸਭ ਤੋਂ ਪ੍ਰਥਮ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋਦਰ ਦੇ ਪਾਠ ਹੋਏ। ਅਰਦਾਸ ਬੇਨਤੀ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਆਹੁਣ ਕੀਰਤਨ ਦੀ ਆਰੰਭਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਜੋ ਕਿ ਕੱਲ੍ਹ ਦੇ ਰੋਜ਼ ਸ਼ਹੀਦੀ ਦਿਹਾੜੇ ਆਏ ਸਨ। ਇਸੇ ਸੰਬੰਧ ਆਉਣ ਵਾਲੇ ਸ਼ੁੱਕਰਵਾਰ ਨੂੰ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ ਪ੍ਰੋਗਰਾਮ ਹੋਣਗੇ 10 ਵਜੇ ਸ਼ੁੱਕਰਵਾਰ। ਐਤਵਾਰ ਸਵੇਰੇ ਸੰਪੂਰਨਤਾਵਾਂ ਹੋਣਗੀਆਂ, ਐਤਵਾਰ ਦੀਵਾਨ ਇਸ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मिलो प्यारे जिया, प्रभ किया तुम्हारा थिया।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਸੰਗਤ ਵੱਡੇ ਭਾਗ ਹਨ ਸਤਿਗੁਰਾਂ ਦੇ ਹਜ਼ੂਰ ਕਦਮ ਕਦਮ ਚੱਲ ਕੇ ਪਹੁੰਚੇ ਹਾਂ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ ਹੈ। ਗੁਰਾਂ ਨੇ ਮਿਹਰ ਕੀਤੀ ਹੈ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਦੀਵਾਨ ਸਜੇ ਨੇ। ਅਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਆਰਤੀ ਅਤੇ ਆਰਤੇ ਦੇ ਪਵਿੱਤਰ ਸ਼ਬਦਾਂ ਦਾ ਕੀਰਤਨ ਆਵਰੇ ਸ਼ਰਵਣ ਕੀਤਾ ਹੈ। ਹਾਜ਼ਰੀ ਭਰ ਸਾਨੂੰ ਸਤਿਕਾਰਯੋਗ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ। ਸਮਾਂ ਹੈ ਕਥਾ ਦਾ, ਲੜੀਵਾਰ ਗੁਰਸ਼ਬਦ ਦੀ ਵਿਚਾਰ ਸਤਿਗੁਰੂ ਮਹਾਰਾਜ ਬਖਸ਼ਿਆ ਕਰ ਰਹੇ ਹਨ। 419 ਅੰਗ ਉੱਤੇ ਪਵਿੱਤਰ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਵਿਚਾਰ ਚੱਲ ਰਹੀ ਹੈ। ਹਾਜ਼ਰੀ

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸਤਸੰਗਿਓ ਇਸ ਰਾਗਣੀ ਦਾ ਨੰਬਰ ਹੈ ਚੌਥਾ, ਭਾਵ ਕਿ ਪਹਿਲਾ ਸ੍ਰੀ ਰਾਗ, ਦੂਸਰਾ ਮਾਝ, ਤੀਸਰਾ ਹੈ ਗੌੜੀ ਰਾਗ ਅਤੇ ਚੌਥਾ ਹੈ ਆਸਾ। ਸੋ ਗੁਰਮਤਿ ਦੇ ਗ੍ਰੰਥਾਂ ਅਨੁਸਾਰ, ਸੰਗੀਤ ਦੇ ਗ੍ਰੰਥਾਂ ਅਨੁਸਾਰ ਔਰ ਰਾਗ ਮਾਲਾ ਅਨੁਸਾਰ ਇਹ ਰਾਗਣੀ ਹੈ, ਸੰਪੂਰਨ ਜਾਤੀ ਦੀ ਇੱਕ ਦੇਸੀ ਰਾਗਣੀ ਹੈ ਸਤਸੰਗਿਓ। ਔਰ ਰਾਗ ਮਾਲਾ ਦੇ ਵਿੱਚ ਇਸ ਨੂੰ ਮੇਘ ਰਾਗ ਦੀ ਚੌਥੀ ਘਰਵਾਲੀ ਮੰਨਿਆ ਹੈ ਔਰ ਇਹਦੇ ਗਾਇਨ ਕਰਨ ਦਾ ਸਮਾਂ ਹੈ ਅੰਮ੍ਰਿਤ ਵੇਲਾ। ਦੂਸਰੀ ਬੇਨਤੀ ਕਿ ਜਿਹੜਾ ਇਹ ਰਾਗ ਹੈ ਹੋਰ ਕਿਸੇ ਵੀ ਧਰਮ ਦੇ ਗ੍ਰੰਥਾਂ ਦੇ ਵਿੱਚ ਹੈ ਨਹੀਂ। ਇਹ ਪਵਿੱਤਰ ਜਿਹੜਾ ਰਾਗ ਹੈ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੀ ਆਰੰਭਤਾ ਕੀਤੀ ਹੈ ਔਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੀ ਹੈ ਇਸ ਰਾਗ ਵਿੱਚ ਬਹੁਤ ਜ਼ਿਆਦਾ ਹੈ। ਆਸਾ ਜੀ ਕੀ ਵਾਰ ਵੀ ਆਪਾਂ ਸ਼ਰਵਣ ਕਰਦੇ ਹਾਂ ਉਹ ਵੀ ਇਸੇ ਹੀ ਪਵਿੱਤਰ ਰਾਗ ਦੇ ਵਿੱਚ ਹੈ। ਇਸ ਲਈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਆਸਾ ਮਹੱਲਾ ਪਹਿਲਾ। ਆਸਾ ਰਾਗਣੀ ਹੈ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਰਹਾਓ ਦੀ ਪੰਕਤੀ ਹੈ, ਤੂੰ ਜਾ ਦਾਤੋ ਹਮ ਜਾਚਕਾ ਹਰ ਦਰਸ਼ਨ ਦੀ ਜੈ, ਹੇ ਵਾਹਿਗੁਰੂ ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਤੇਰੇ ਦਰ ਤੋਂ ਤੇਰੇ ਦਰਸ਼ਨਾਂ ਦੀ ਭਿੱਖਿਆ ਮੰਗਦੇ ਹਾਂ, ਕਿਰਪਾ ਕਰਕੇ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ। ਔਰ ਗੁਰੂ ਦੀ ਕਿਰਪਾ ਨਾਲ ਜਿਹੜਾ ਇਹ ਮਨ ਮੰਦਰ ਹੈ ਇਹ ਨਾਮ ਦੇ ਨਾਲ ਭੇਜ ਜਾਵੇ, ਨਾਮ ਦੇ ਵਿੱਚ ਰੰਗਿਆ ਜਾਵੇ। ਮਨਸਾ ਮਨੇ ਸਮਾਏ ਲੇ ਭੋਜਲ ਸੱਚ ਤਰਣਾ। ਮਨਸਾ ਦਾ ਅਰਥ ਹੁੰਦਾ ਹੈ ਮਨ ਦੀਆਂ ਵਾਸ਼ਨਾਵਾਂ, ਮਨ ਦੇ ਫੁਰਨੇ, ਮਨ ਦੇ ਖਿਆਲ, ਚੰਗੇ ਅਤੇ ਮਾੜੇ ਵਿਚਾਰ। ਭਰਥਰੀ ਜੀ ਨੇ ਵਰਾਗ ਸ਼ਤਕ ਗ੍ਰੰਥ ਲਿਖਿਆ ਸਤਸੰਗਿਓ। ਭਰਥਰੀ ਇੱਕ ਰਾਜਾ ਹੋਇਆ ਜੂਨਾਗੜ੍ਹ ਦਾ। ਸੋ ਵਰਾਗ ਮਨ ਵਿੱਚ ਆ ਗਿਆ ਅਤੇ ਯੋਗੀ ਬਣ ਗਿਆ। ਯੋਗੀ ਬਣ ਕੇ ਅਤੇ ਫਿਰ ਇਹਦੇ ਹੱਥ ਵਿੱਚ ਠੂਠਾ ਦੇ ਦਿੱਤਾ ਗਿਆ, ਮੰਗ ਕੇ ਲਿਆ। ਗੁਰੂ ਨਾਨਕ ਦੇਵ ਦੇ ਬਚਨ ਨੇ ਕਿ ਰੋਵਹਿ ਰਾਜੇ ਕੰਨ ਪੜਾਏ ਘਰ ਘਰ ਮੰਗ ਹੈ ਭੀਖਿਆ ਜਾਏ। ਰਾਜਿਆਂ ਨੂੰ ਇੰਨਾ ਦੂਸ਼ਿਤ ਪ੍ਰਚਾਰ ਕੀਤਾ ਯੋਗੀਆਂ ਨੇ, ਕੰਨ ਪਾਟਿਆਂ ਨੇ ਕਿ ਗ੍ਰਸਤ ਬੜਾ ਮਾੜਾ ਹੁੰਦਾ ਹੈ, ਦਲਦਲ ਹੁੰਦਾ ਹੈ, ਘੁੰਮਣ ਘੇਰੀ ਹੁੰਦਾ ਹੈ, ਜਿਹੜਾ ਗ੍ਰਸਤ ਹੈ ਇਹਦੇ 'ਚ ਪੈ ਕੇ ਬੰਦਾ ਨਿਕਲ ਹੀ ਨਹੀਂ ਸਕਦਾ। 1400 ਜਿਹੜੇ ਰਾਜੇ ਸੀ ਇਹ ਕੰਨ ਪੜਵਾ ਕੇ ਯੋਗੀ ਬਣ ਗਏ। ਉਹਨਾਂ ਵਿੱਚ ਇੱਕ ਭਰਥਰੀ ਰਾਜਾ ਹੋਇਆ ਹੈ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ, ਗੁਰੂ ਨਾਨਕ ਦੇਵ ਤੋਂ ਸਿੱਖਿਆ ਲਈ ਅਤੇ ਫਿਰ ਸਤਸੰਗੀਆਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਇਹਨੇ ਇੱਕ ਗ੍ਰੰਥ ਲਿਖਿਆ ਹੈ ਵਰਾਗ ਸ਼ਤਕ। ਵਿਰਾਗ ਦਾ ਅਰਥ ਹੈ ਵਿਰਾਗ ਅਤੇ ਸ਼ਤਕ ਦਾ ਅਰਥ 100 ਸਲੋਕ ਇਹਦੇ ਵਿੱਚ ਨੇ ਵਿਰਾਗ ਦੇ। ਸੋ ਇਹਨਾਂ ਸਲੋਕਾਂ ਦੇ ਵਿੱਚ ਇਹ ਭਰਥਰੀ ਜੀ ਲਿਖਦੇ ਨੇ ਕਿ ਸੰਕਲਪੋ ਵਿਕਲਪੋ ਹੀ ਮਨਾ। ਮਨ ਕੀ ਹੈ? ਮਨ ਸਰੀਰ ਦਾ ਕੋਈ ਅੰਗ ਨਹੀਂ ਹੈ। ਸੰਕਲਪਾਂ ਅਤੇ ਵਿਕਲਪਾਂ ਦੇ ਸਮਦਾਰ ਨੂੰ ਮਨ ਕਹਿੰਦੇ ਸਤਸੰਗਿਓ। ਸੰਕਲਪ ਵਿਕਲਪ ਮਿਟ ਗਏ ਅਤੇ ਮਨ ਮਰ ਗਿਆ। ਕੋਈ ਨਾ ਕੋਈ ਫੁਰਨਾ, ਕੋਈ ਨਾ ਕੋਈ ਖਿਆਲ ਮਨ 'ਚ ਆ ਹੀ ਜਾਏਗਾ, ਇਹਨੂੰ ਮਨ ਕਹਿੰਦੇ ਨੇ। ਉਸੇ ਹੀ ਗ੍ਰੰਥ ਦੇ ਵਿੱਚ ਭਰਥਰੀ ਜੀ ਨੇ ਦੋ ਲਾਈਨਾਂ ਲਿਖੀਆਂ ਨੇ, ਇੱਕੋ ਜਿਹੀਆਂ ਬਿਲਕੁਲ। ਉਹ 'ਚ ਲਿਖਦੇ ਨੇ ਮਨ ਰਿਪ ਜੀਤਾ ਸਭ ਰਿਪ ਜੀਤਾ। ਦੂਸਰੀ ਲਾਈਨ ਹੈ ਮਨ ਰਿਪ ਜੀਤਾ ਸਭ ਰਿਪ ਜੀਤਾ। ਲਾਈਨਾਂ ਦੋ ਨੇ ਅਤੇ ਦੋਨਾਂ ਦੇ ਅਰਥ ਵੱਖ ਵੱਖ ਹਨ। ਪਹਿਲੀ ਲਾਈਨ ਦਾ ਅਰਥ ਹੈ ਕਿ ਮਨ ਰਿਪ ਜੀਤਾ, ਜਿਹਦਾ ਮਨ ਰੂਪੀ ਰਿਪ ਵੈਰੀ ਜੀਤਾ ਜਿਉਂਦਾ ਹੈ ਨਾ, ਸਭ ਰਿਪ ਜੀਤਾ ਉਹਦੇ ਸਾਰੇ ਵੈਰੀ ਜਿਉਂਦੇ। ਦੂਸਰੀ ਲਾਈਨ ਹੈ ਮਨ ਰਿਪ ਜੀਤਾ ਜਿਹਨੇ ਆਪਣਾ ਮਨ ਰੂਪੀ ਵੈਰੀ ਜਿੱਤ ਲਿਆ,
सब रिप जीता उन्हें सारे बैरी जीत ले, मन जीता जग जीत। तो सच्चे पातशाह कहिंदे ने मनसा मनहे समाए ले, जिहड़ियां मन दियां वासनावां हन, मन दे फुरने हन, ये मन दे विच ही समा दीए, खत्म कर दीए। भोजल सच तरना फिर सच्चे नाम विच जुड़ के भव सागर तो संसार समुद्र तो तरना हुंदा है भाई। आदि जुगाद दयाल तू ठाकुर तेरी सरना, आदि का अर्थ है जो सृष्टि शुरू हुई, जुगाद का अर्थ है जो युगा की मर्यादा शुरू हो गई। दयाल तू हे वाहिगुरू, तू मुढ़ कदीम तो शुरू तो ही बड़ा दयालू है, हरेक जी उत्ते तरस करता है, दया करता है। ठाकुर तेरी सरना हे वाहिगुरू।

ਜਾਚਕ ਨਾਮ ਜਾਚੈ ਜਾਚੈ, ਜਾਚਕ ਦਾ ਅਰਥ ਹੁੰਦਾ ਮੰਗਤਾ ਅਤੇ ਜਾਚੇ ਦਾ ਅਰਥ ਹੈ ਮੰਗਦਾ। ਜਾਚਕ ਜਨ ਜਾਚੇ ਪ੍ਰਭ ਦਾਨ, ਕਿ ਵਾਹਿਗੁਰੂ ਮੈਂ ਜਾਚਕ ਮੰਗਤਾ ਤੁਹਾਡੇ ਦਰ ਦਾ, ਤੁਹਾਡੇ ਦਰ ਤੋਂ ਨਾਮ ਦੀ ਦਾਤ ਮੰਗਦਾ ਹਾਂ। ਤੂੰ ਦਾਤਾ ਹੇ ਵਾਹਿਗੁਰੂ, ਤੁਸੀਂ ਦਾਤੇ ਹੋ, ਹਮ ਜਾਚਕਾ ਅਸੀਂ ਤੇਰੇ ਦਰ ਦੇ ਮੰਗਤੇ ਹਾਂ। ਤੂੰ ਹਮ ਭੀਖਕ ਭਿਖਾਰੀ, ਅਸੀਂ ਭੀਖ ਕੇ ਹਾਂ, ਭਿਖਾਰੀ ਤੇਰੇ ਦਰ ਦੇ, ਹਮ ਭੀਖਕ ਭਿਖਾਰੀ ਤੇਰੇ ਨੂੰ, ਤੂੰ ਨਿਜ ਪਤ ਹੈ ਦਾਤਾ। ਸਤਸੰਗੀਓ, ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਨਮ ਦੇ ਉਤਾਰਦਿਆਂ ਜੀਆਂ ਦਾ ਭਲਾ ਕਰਦੇ ਹਾਂ, ਫਕੀਰਾਂ ਦੇ ਕੋਲ ਗਏ, ਜਿਹੜੇ ਮੁਸਲਮਾਨ ਫਕੀਰ ਨੇ, ਤਕੀਆਂ 'ਚ ਰਹਿੰਦੇ ਨੇ, ਤਕੀਆਂ ਦੇ ਵਿੱਚ ਤਕੀਏ ਪਾ ਕੇ, ਸਤਸੰਗੀਓ ਉਜਾੜ ਜਗ੍ਹਾ, ਉੱਥੇ ਆਪਣਾ ਆਸ਼ਰਮ ਬਣਾ ਲੈਣਾ, ਉੱਥੇ ਰਹਿਣਾ। ਗਰਮੀ ਦੇ ਵਿੱਚ, ਸਰਦੀ ਵਿੱਚ ਮੱਛਰ ਲੜਦੇ ਨੇ, ਕਈ ਤਰ੍ਹਾਂ ਦੇ ਤਕਲੀਫਾਂ ਨੇ, ਉਹਨਾਂ ਨੂੰ ਦੂਰ ਕਰਨ ਲਈ ਇਹ ਸੁੱਖਾ ਭੰਗ ਆਦਿ ਪੀ ਲੈਂਦੇ ਨੇ। ਔਰ ਸਤਸੰਗੀਓ, ਇੱਕ ਵਾਰ ਗੁਰੂ ਨਾਨਕ ਦੇਵ ਜੀ ਫਕੀਰਾਂ ਦੇ ਕੋਲ ਗਏ ਅਤੇ ਉਹਨਾਂ ਸਮਝਿਆ ਕਿ ਨਾਨਕ ਵੀ ਸਾਡੇ ਵਰਗਾ ਫਕੀਰ। ਉਹਨਾਂ ਨੇ ਕੁਛ ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਾਜ਼ਰ ਕੀਤੀ ਕਿ ਆ ਭੰਗ ਪੀ ਲਓ, ਰਗੜੋ, ਆਨੰਦ ਲਓ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਂ ਇਹ ਭੰਗ ਰੋਜ਼ ਹੀ ਪੀਂਦਾ, ਕਿਹੜੀ ਭੰਗ ਪੀਨਾ? ਅਤੇ ਗੁਰੂ ਨਾਨਕ ਦੇਵ ਜੀ ਨੇ ਤਿਲੰਗ ਰਾਗ ਵਿੱਚ ਇਹ ਕਿਰਪਾ ਕੀਤੀ, ਤਿਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਕਹਿੰਦੇ ਨਾ ਵਾਹਿਗੁਰੂ ਦਾ ਭਉ ਰੱਖਣਾ ਨਾ ਮਨ ਦੇ ਵਿੱਚ, ਡਰ ਭਉ ਕਹਿੰਦੇ ਪ੍ਰੇਮ ਨੂੰ ਅਤੇ ਭਉ ਕਹਿੰਦੇ ਡਰ ਨੂੰ, ਭਉ ਤੇਰਾ ਭਾਂਗ, ਜਿਹੜਾ ਵਾਹਿਗੁਰੂ ਦਾ ਡਰ ਰੱਖਣਾ ਅੱਠੇ ਪਹਿਰ ਮਨ 'ਚ, ਕਿ ਵਾਹਿਗੁਰੂ ਮੈਨੂੰ ਵੇਖ ਰਿਹਾ ਹੈ, ਵਾਹਿਗੁਰੂ ਮੈਨੂੰ ਸੁਣ ਰਿਹਾ ਹੈ, ਉਹਦੇ ਭੈ 'ਚ ਰਹਿਣਾ, ਇਹ ਮੈਂ ਭੰਗ ਪੀਨਾ ਹਾਂ। ਭਾਵ ਕਿ ਅੱਠੇ ਪੈਰ ਪਰਮਾਤਮਾ ਦਾ ਭਉ ਮੇਰੇ ਮਨ 'ਚ ਵਸਿਆ ਹੋਇਆ। ਉਹ ਫਕੀਰ ਕਹਿਣ ਲੱਗੇ ਕਿ ਅਸੀਂ ਤਾਂ ਖਲ ਦੇ ਵਿੱਚ ਭੰਗ ਪਾ ਕੇ ਰੱਖਦੇ ਹਾਂ ਥੈਲੇ ਵਿੱਚ, ਅਤੇ ਤੇਰੇ ਕੋਲ ਥੈਲਾ ਕਿਹੜਾ ਹੈ? ਅਤੇ ਗੁਰੂ ਜੀ ਕਹਿਣ ਲੱਗੇ ਕਿ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੇਰਾ ਜਿਹੜਾ ਚਿੱਤ ਹੈ ਨਾ, ਇਹੀ ਮੇਰੇ ਵਾਸਤੇ ਖਲੜੀ ਦਾ ਅਰਥ ਹੈ, ਖਲ ਦੀ ਬਣੀ ਹੋਈ ਥੈਲੀ ਜਿਹਦੇ ਵਿੱਚ ਭੰਗ ਰੱਖਦੇ ਨੇ ਫਕੀਰ ਲੋਕ। ਅਤੇ ਗੁਰੂ ਜੀ ਕਹਿੰਦੇ ਜਿਹੜਾ ਮੇਰਾ ਹਿਰਦਾ ਹੈ ਨਾ, ਭਉ ਜਿਹੜਾ ਭਉ ਪ੍ਰੇਮ ਹੈ, ਵਾਹਿਗੁਰੂ ਦਾ ਡਰ ਹੈ, ਇਹ ਮੈਂ ਇਹ ਇਹਦੀ ਭੰਗ ਹੈ, ਮੈਂ ਆਪਣੇ ਹਿਰਦੇ ਦੀ ਖਲੜੀ ਵਿੱਚ ਰੱਖਦਾ ਹਾਂ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਤੀਤ। ਜਿਵੇਂ ਭੰਗ ਪੀ ਕੇ ਅਤੇ ਇਨਸਾਨ ਮਸਤਾਨਾ ਦੀਵਾਨਾ ਹੋ ਜਾਂਦਾ, ਮੈਂ ਦੀਵਾਨਾ ਪਿਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ। ਕਹਿਣ ਲੱਗੇ ਜੋਗੀਓ, ਤੁਸੀਂ ਤਾਂ ਜਦੋਂ ਭੁੱਖ ਲੱਗਦੀ ਹੈ ਫਿਰ ਮੰਗਤੇ ਬਣ ਕੇ ਅਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਖਾਣ ਪੀਣ ਲਈ ਚੀਜ਼ਾਂ ਮੰਗਦੇ ਹੋ, ਮੈਂ ਵੀ ਪਰਮਾਤਮਾ ਦੇ ਦਰ ਦਾ ਮੰਗਤਾ ਹਾਂ। ਮੈਂ ਦਰ ਮੰਗੋ ਨੀਤਾ ਨੀਤ, ਮੈਂ ਪਰਮਾਤਮਾ ਦੇ ਦਰ ਤੋਂ ਰੋਜ਼ ਰੋਜ਼ ਨਾਮ ਦੀ ਭਿੱਖਿਆ ਮੰਗਦਾ ਹਾਂ। ਕਰ ਕਾਸਾ ਦਰਸ਼ਨ ਕੀ ਭੂਖ, ਕਾਸਾ ਇੱਕ ਤਰ੍ਹਾਂ ਦਾ ਸਤਸੰਗ ਉਹ ਚਿੱਪੀ ਹੁੰਦੀ ਹੈ ਯੋਗੀਆਂ ਦੇ ਕੋਲ, ਇੱਕ ਫਲ ਹੁੰਦਾ ਜੰਗਲੀ, ਬਹੁਤ ਵੱਡਾ ਤਕੜਾ ਫਲ, ਉਹ ਜਦੋਂ ਪੱਕ ਜਾਂਦਾ ਉਹਦਾ ਖੋਲ ਬਹੁਤ ਸਖਤ ਹੁੰਦਾ, ਉਹਨੂੰ ਵਿੱਚੋਂ ਕੱਟ ਲੈਂਦੇ ਨੇ, ਫਿਰ ਉਹਨੂੰ ਟੂਟੀ ਲਾ ਕੇ ਉੱਤੇ ਹੈਂਡਲ ਲਾ ਕੇ ਅਤੇ ਉਹਦੀ ਇੱਕ ਚਿੱਪੀ ਬਣਾ ਲੈਂਦੇ ਨੇ। ਯੋਗੀਆਂ ਦੇ ਕੋਲ ਬਰਤਨ ਹੁੰਦਾ, ਜੇ ਕੋਈ ਉਹਨਾਂ ਨੂੰ ਪੀਣ ਵਾਲੀ ਚੀਜ਼ ਦੇਵੇ ਦੁੱਧ ਵਗੈਰਾ ਉਹ 'ਚ ਪਵਾ ਲੈਂਦੇ ਨੇ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਆਪਣੇ ਹੱਥਾਂ ਦਾ ਕਾਸਾ ਬਣਾ ਕੇ ਅਤੇ ਵਾਹਿਗੁਰੂ ਦੇ ਦਰ ਤੋਂ ਦਰਸ਼ਨਾਂ ਦੀ ਭਿੱਖਿਆ ਮੰਗਦਾ ਹਾਂ। ਮੈਂ ਦਰ ਮੰਗੋ ਨੀਤਾ ਨੀਤ, ਤੁਹਾਨੂੰ ਤਾਂ ਜਦੋਂ ਲੋੜ ਪੈਂਦੀ ਹੈ ਉਦੋਂ ਮੰਗਦੇ ਹੋ, ਮੈਂ ਤਾਂ ਸਵਾਸ ਸਵਾਸ ਮੰਗਦਾ ਹਾਂ ਕਿ ਵਾਹਿਗੁਰੂ ਮੈਨੂੰ ਦਰਸ਼ਨ ਦੇ। ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀ ਜੈ, ਹੇ ਵਾਹਿਗੁਰੂ ਤੂੰ ਦਾਤਾ ਹੈ, ਅਸੀਂ ਮੰਗਦੇ ਹਾਂ, ਕਿਰਪਾ ਕਰਕੇ ਦਰਸ਼ਨਾਂ ਦੀ ਭਿੱਖਿਆ ਮੰਗਦੇ ਹਾਂ ਪਾ। ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ, ਤੰਤਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਰਮੁਖ ਨਾਮ ਧਿਆਈਐ, ਭਾਈ ਗੁਰੂ ਵਾਲੇ ਬਣ ਕੇ ਅਤੇ ਗੁਰੂ ਤੋਂ ਨਾਮ ਦੀ ਦਾਤ ਲੈ ਕੇ ਅਤੇ ਧਿਆਉਣਾ ਕਰੀਏ, ਫਿਰ ਕੀ ਹੁੰਦਾ ਹੈ, ਮਨ ਮੰਦਰ ਭੀਜੇ, ਮਨ

ਜਿਹੜਾ ਮੰਦਰ ਹੈ ਨਾ, ਇਹ ਚੰਗੀ ਤਰ੍ਹਾਂ ਨਾਮ ਰਸ ਵਿੱਚ ਭਿੱਜ ਜਾਂਦਾ, ਨਾਮ ਦੇ ਵਿੱਚ ਰੰਗਿਆ ਜਾਂਦਾ ਮਨ, ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਮਿਹਰ ਕਰਦੇ ਹਨ। ਕੂੜਾ ਲਾਲਚ ਛੋਡੀਐ ਤਾਂ ਸਾਚ ਪਛਾਣੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜਿਹੜਾ ਕੂੜਾ ਝੂਠਾ ਲਾਲਚ ਹੈ ਨਾ ਛੱਡਦੀ ਹੈ ਤਾਂ ਉਹ ਸਾਚ ਪਛਾਣੇ, ਤਾਂ ਸੱਚੇ ਨਾਮ ਦੀ ਪਛਾਣ ਹੁੰਦੀ ਹੈ। ਲਾਲਚ ਮਨ 'ਚ ਛੱਡੀਏ, ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ ਗੁਰਬਾਣੀ ਸੱਚੇ ਪਾਤਸ਼ਾਹ ਨੇ ਲਿਖਿਆ ਹੈ। ਇਸ ਲਈ ਕੂੜਾ ਲਾਲਚ ਛੋਡੀਏ, ਜਿਹੜਾ ਕੂੜਾ ਝੂਠਾ ਲਾਲਚ ਨੂੰ ਛੱਡਦੀਏ ਤਾਂ ਉਹ ਸਾਚ ਪਛਾਣੇ, ਤਾਂ ਸੱਚ ਦੇ ਵਿੱਚ ਜੁੜ ਜਾਂਗੇ ਅਤੇ ਸੱਚ ਨੂੰ ਪਛਾਣ ਲਵਾਂਗੇ, ਸੱਚੇ ਪਰਮਾਤਮਾ ਨੂੰ ਜਾਣ ਲਵਾਂਗੇ, ਪਛਾਣ ਲਵਾਂਗੇ। ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਵਿੱਚ ਸਮਾ ਜਾਈਏ, ਅਭੇਦ ਹੋ ਜਾਈਏ, ਪਰਮਾਰਥ ਜਾਣੇ ਤਾਂ ਜ਼ਿੰਦਗੀ ਦੇ ਮਨੋਰਥ ਨੂੰ ਬੰਦਾ ਜਾਣ ਲੈਂਦਾ। ਨਾਮ ਜਪ ਜਪ ਕੇ ਸਿਮਰਨ ਕਰ ਕਰਕੇ ਇਹ ਸਮਝ ਆ ਜਾਂਦੀ ਹੈ ਕਿ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ। ਸਾਡਾ ਮਨੋਰਥ ਹੈ ਵਾਹਿਗੁਰੂ ਦੀ ਪ੍ਰਾਪਤੀ। ਮਾਨਸ ਜਨਮ ਮਿਲਿਆ ਹੈ ਪ੍ਰਭੂ ਦੀ ਪ੍ਰਾਪਤੀ ਲਈ, ਸੇਵਾ ਸਿਮਰਨ ਬੰਦਗੀ ਭਗਤੀ ਲਈ। ਇਸ ਵਾਸਤੇ ਨਾਮ ਜਪਣ ਨਾਲ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜੀਵ ਪਰਮਾਰਥ ਨੂੰ ਮਨੋਰਥ ਨੂੰ ਸਮਝ ਲੈਂਦਾ। ਇਹੋ ਮਨ ਰਾਜਾ ਲੋਭੀਆ ਲੁਭ ਤੋ ਲੋਭਾਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜਿਹੜਾ ਇਹ ਮਨ ਹੈ ਨਾ, ਇਹ ਰਾਜਾ ਹੈ, ਮਨ ਰਾਜਾ ਸੁਲਤਾਨ, ਇਹਦਾ ਮਨ ਹੈ ਸਤਸੰਗੀ ਰਾਜਾ ਕਿਹਾ ਗਿਆ ਇਹਨੂੰ। ਇਹੋ ਮਨ ਰਾਜਾ ਲੋਭੀ ਆ, ਪਰ ਹੈ ਲੋਭੀ ਹੈ, ਆਹ ਵੀ ਪਦਾਰਥ ਮਿਲ ਜਾਵੇ, ਮੈਨੂੰ ਆਹ ਵੀ ਮਿਲ ਜਾਵੇ, ਮੇਰੇ ਕੋਲ ਆਹ ਵੀ ਆ ਜਾਵੇ, ਲੋਭੀ ਹੈ। ਲੁਭ ਤੋਂ ਲੁਭਾਈ ਅਤੇ ਲਾਲਚ ਦੇ ਵਿੱਚ ਲੁਭਾਏਮਾਨ ਹੋ ਰਿਹਾ, ਪਦਾਰਥਾਂ ਦੇ ਵਿੱਚ ਖਚਤ ਹੋ ਰਿਹਾ ਸਤਸੰਗੀਓ। ਗੁਰਮੁਖ ਲੋਭ ਨਿਵਾਰੀਐ ਹਰ ਸਿਉਂ ਬਣਿਆਈ। ਗੁਰੂ ਦੀ ਕਿਰਪਾ ਨਾਲ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਸੇਵਾ ਕਰਕੇ ਲੋਭ ਨਿਵਾਰੀਐ, ਲੋਭ ਨੂੰ ਦੂਰ ਕਰ ਦਈਏ, ਨਿਵਰਤ ਕਰ ਦਈਏ, ਫਿਰ ਕੀ ਹੁੰਦਾ, ਹਰ ਸਿਉਂ ਬਣ ਆਈ ਅਤੇ ਹਰੀ ਦੇ ਨਾਲ ਪ੍ਰੀਤ ਬਣ ਆਉਂਦੀ ਹੈ, ਪਰਮਾਤਮਾ ਦੇ ਨਾਲ ਪਿਆਰ ਬਣ ਆਉਂਦਾ ਸਤਸੰਗੀਓ। ਕੱਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੈ। ਭਾਈ ਜੇ ਕੱਲਰ ਵਾਲੇ ਖੇਤ ਵਿੱਚ, ਕੱਲਰ ਵਾਲੀ ਧਰਤੀ ਵਿੱਚ ਬੀਜ ਬੀਜਦੀ ਏ, ਕਿਉਂ ਲਾਹਾ ਪਾਵੇ ਅਤੇ ਕਿਵੇਂ ਲਾਹਾ ਮਿਲੇਗਾ? ਨਹੀਂ ਮਿਲੇਗਾ, ਕਿਉਂਕਿ ਕੱਲਰ ਵਾਲੀ ਖੇਤੀ ਵਿੱਚ, ਕੱਲਰ ਵਾਲੀ ਧਰਤੀ ਵਿੱਚ ਬੀਜ ਨਹੀਂ ਉੱਗਦਾ। ਸੋ ਬੀਜ ਵੀ ਗਿਆ ਅਤੇ ਲਾਹਾ ਮੂਲ ਗਵਾਏ ਦਾ, ਲਾਹਾ ਵੀ ਗਿਆ ਅਤੇ ਮੂਲ ਵੀ ਗਿਆ, ਬੀਜ ਵੀ ਗਿਆ ਅਤੇ ਸਤਸੰਗ ਜਿਹੜਾ ਬੀਜ ਤੋਂ ਗਾਂ ਹੋਰ ਬੀਜ ਮਿਲਣੇ ਸੀ ਉਹ ਵੀ ਗਏ। ਇਸ ਲਈ ਕੱਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੈ। ਜੇ ਕੱਲਰ ਵਾਲੇ ਖੇਤ ਵਿੱਚ ਬੀਜ ਬੀਜਾਂਗੇ, ਲਾਹਾ ਨਹੀਂ ਮਿਲੇਗਾ। ਮਤਲਬ ਮਨ ਦੇ ਵਿੱਚ ਲੋਭ ਰੂਪੀ ਕੱਲਰ ਹੈ, ਸਾਡੇ ਹਿਰਦੇ ਦੀ ਖੇਤੀ ਵਿੱਚ, ਹਿਰਦੇ ਦੀ ਪੈਲੀ ਵਿੱਚ ਕੱਲਰ ਹੈ ਅਤੇ ਵਿੱਚ ਨਾਮ ਦਾ ਬੀਜ ਬੀਜੀ ਜਾਵਾਂਗੇ ਅਤੇ ਸਤਸੰਗ ਉੱਗੇਗਾ ਨਹੀਂ, ਕਿਉਂਕਿ ਲਾਲਚ ਮਨ ਦੇ ਵਿੱਚ ਹੈ, ਲੋਭ ਮਨ ਦੇ ਵਿੱਚ ਹੈ। ਇਸ ਵਾਸਤੇ ਕੱਲਰ ਦੀ ਖੇਤੀ ਵਿੱਚ ਬੀਜ ਨਹੀਂ ਉੱਗਦਾ। ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਡਾਵੈ। ਮਨ ਪਿੱਛੇ ਲੱਗਾ ਹੋਇਆ ਵਿਅਕਤੀ ਸੱਚ ਨਾ ਭੀਜਈ ਸੱਚੇ ਨਾਮ ਵਿੱਚ ਭਿੱਜਦਾ ਨਹੀਂ, ਉਹਦਾ ਮਨ ਕਦੇ ਵੀ ਬਾਣੀ ਦੇ ਵਿੱਚ, ਸਿਮਰਨ ਦੇ ਵਿੱਚ, ਨਾਮ ਦੇ ਵਿੱਚ ਜੁੜਦਾ ਨਹੀਂ। ਕੂੜ ਕੂੜ ਗਡਾਵੈ, ਜਿਹੜਾ ਕੂੜ ਝੂਠਾ ਬੰਦਾ ਹੈ ਨਾ, ਝੂਠਾ ਬੰਦਾ ਝੂਠਿਆਂ ਦੇ ਵਿੱਚ ਹੀ ਗੱਡਿਆ ਜਾਂਦਾ, ਝੂਠਿਆਂ ਦੇ ਵਿੱਚ ਹੀ ਮਿਲ ਜਾਂਦਾ, ਝੂਠਿਆਂ ਦੇ ਨਾਲ ਹੀ ਉਹਦੀ ਬਹਿਣੀ ਖਲੋਣੀ ਹੋ ਜਾਂਦੀ ਹੈ। ਲਾਲਚ ਛੋਡੋ ਅੰਦੇ ਹੋ, ਲਾਲਚ ਦੁੱਖ ਭਾਰੀ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਐ ਅੰਨੇ ਜੀਵੋ, ਅਗਿਆਨਤਾ ਦੇ ਜਿਨ੍ਹਾਂ ਦੇ ਸੋ ਅੱਖਾਂ ਵਿੱਚ, ਵਿਵੇਕ ਅਤੇ ਗਿਆਨ ਦੀਆਂ ਅੱਖਾਂ ਦੇ ਵਿੱਚ ਅਗਿਆਨਤਾ ਰੂਪ ਫੋਲੇ ਪਏ ਹੋਏ ਨੇ ਸਤਸੰਗੀਓ। ਇਸ ਵਾਸਤੇ ਗੁਰੂ ਜੀ ਕਹਿੰਦੇ ਨੇ, ਅੰਧੇ ਹੋ, ਐ ਅੰਨੇ ਜੀਵੋ, ਲਾਲਚ ਛੋਡੋ, ਲਾਲਚ ਛੱਡ ਦਿਓ। ਲਾਲਚ ਦੁੱਖ ਭਾਰੀ, ਲਾਲਚ ਇੱਕ ਬਹੁਤ ਵੱਡਾ ਭਾਰੀ ਦੁੱਖ ਹੈ ਸਤਸੰਗੀਓ। ਲਾਲਚ ਦੇ ਵਿੱਚ ਵਿਅਕਤੀ ਕਦੇ ਵੀ ਪ੍ਰਭੂ ਦਾ ਸਿਮਰ ਭਜਨ ਨਹੀਂ ਕਰ ਸਕਦਾ।
ਉਹਦੇ ਮਨ ਵਿੱਚ ਚੱਲਦਾ ਰਹੇਗਾ, ਮੈਨੂੰ ਆਹ ਮਿਲ ਜਾਏ, ਮੇਰਾ ਆਹ ਵੀ ਬਣ ਜਾਏ, ਮੈਂ ਆਹ ਵੀ ਕਰ ਲਵਾਂ, ਸਿਮਰਨ ਨਹੀਂ ਉਹਦੇ ਕੋਲ ਹੋਏਗਾ। ਸਾਚੋ ਸਾਹਿਬ ਮਨ ਵਸੈ ਹੋਮੈ ਬਿਖਮਾਰੀ। ਜੇਕਰ ਸੱਚਾ ਮਾਲਕ ਸੱਚਾ ਵਾਹਿਗੁਰੂ ਮਨ ਵਿੱਚ ਵੱਸ ਜਾਵੇ, ਵੱਸਦਾ ਕਿਵੇਂ? ਗੱਲਾਂ ਨਾਲ ਤਾਂ ਵਸਣਾ ਨਹੀਂ ਸਤਸੰਗੀਓ, ਵੱਸਦਾ ਹੈ ਵਾਹਿਗੁਰੂ। ਜੇਕਰ ਪਰਮਾਤਮਾ ਦਾ ਸਿਮਰਨ ਕਰੀਏ, ਵਾਹਿਗੁਰੂ ਦਾ ਨਾਮ ਜਪੀਏ, ਪਰਮਾਤਮਾ ਦੀ ਬੰਦਗੀ ਕਰੀਏ ਸਤਸੰਗੀਓ, ਗੁਰਬਾਣੀ ਦਾ ਫਰਮਾਨ ਹੈ ਮੁੱਖੋਂ ਸਭ ਕੋ ਹਰ ਹਰ ਸਭ ਕੋ ਕਹੈ ਬਿਰਲੇ ਹਿਰਦੇ ਵਸਾਇਆ। ਮੂੰਹ ਤੋਂ ਹਰੇਕ ਵਿਅਕਤੀ ਵਾਹਿਗੁਰੂ ਵਾਹਿਗੁਰੂ ਕਹਿ ਲੈਂਦਾ, ਪਰ ਕੋਈ ਬਿਰਲਾ ਹੁੰਦਾ ਜਿਹੜਾ ਹਿਰਦੇ ਦੇ ਵਿੱਚ ਵਸਾ ਲੈਂਦਾ ਵਾਹਿਗੁਰੂ ਦੇ ਨਾਮ ਨੂੰ। ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਗੁਰੂ ਜੀ ਫਰਮਾਨ ਕਰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵੱਸ ਗਿਆ, ਜਿਨ੍ਹਾਂ ਦੇ ਅੰਦਰ ਪਰਮਾਤਮਾ ਵੱਸ ਗਿਆ, ਅੱਠੇ ਪਹਿਰ ਉਹਨਾਂ ਨੂੰ ਭੁੱਲਦਾ ਨਹੀਂ ਵਾਹਿਗੁਰੂ। ਸੋ ਜਿਨ੍ਹਾਂ ਦੇ ਅੰਦਰ ਵੱਸ ਗਿਆ ਅਤੇ ਉਹਨਾਂ ਦਾ ਜਨਮ ਮਰਨਾ ਮਿਟ ਗਿਆ ਸਤਸੰਗੀਓ। ਸੋ ਇਸ ਲਈ ਮੁੱਖੋਂ ਹਰ ਹਰ ਸਭ ਕੋ ਕਹੈ ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਮੁਕਤੀ ਉਹਨਾਂ ਨੂੰ ਮਿਲਦੀ ਭਾਈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੀ ਗਹਿਰਾਈ ਵਿੱਚੋਂ ਜਪਦੇ ਨੇ, ਜਿਹੜੇ ਸਿਮਰਨ ਕਰਦੇ ਨੇ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਸਿਮਰਨ ਕਰੋ, ਸਾਚੋ ਸਾਹਿਬ ਮਨ ਵਸੇ, ਫਿਰ ਸੱਚਾ ਮਾਲਕ ਸੱਚਾ ਵਾਹਿਗੁਰੂ ਮਨ ਵਿੱਚ ਵੱਸ ਜਾਏਗਾ। ਹੋਮੇ ਬਿਖਮਾਰੀ, ਜੇ ਨਾਮ ਹਿਰਦੇ 'ਚ ਵੱਸ ਜਾਏਗਾ ਤਾਂ ਹੋਮੇ ਰੂਪੀ ਜ਼ਹਿਰ ਅੰਦਰੋਂ ਮਿਟ ਗਈ। ਹੋਮੇ ਕਰਨੀ, ਅਹੰਕਾਰ ਕਰਨਾ, ਸਤਸੰਗੀਓ, ਇਹ ਖਤਮ ਹੋ ਜਾਏਗਾ। ਦੁਬਦਾ ਛੋੜ ਕੁਵਾਟੜੀ ਮੁਸ ਹੋ ਗਏ ਭਾਈ। ਧੰਨ ਗੁਰੂ ਅਰਜਨ ਦੇਵ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਦੁਬਦਾ ਛੋੜ ਕੁਵਾਟੜੀ। ਵਾਟੜੀ ਦਾ ਅਰਥ ਹੁੰਦਾ ਹੈ ਵਾਟ, ਵਾਟ ਦਾ ਅਰਥ ਹੁੰਦਾ ਰਸਤਾ। ਕੁਆਟੜੀ ਦਾ ਅਰਥ ਹੈ ਸਤਸੰਗੀਓ ਖੋਟਾ ਰਸਤਾ, ਕੁਮਾਰਗ, ਜਿਹਨੂੰ ਕੁਮਾਰਗ ਵੀ ਕਿਹਾ ਗਿਆ। ਮਾਰਗ ਦਾ ਅਰਥ ਹੈ ਰਸਤਾ ਅਤੇ ਕੁਮਾਰਗ ਦਾ ਅਰਥ ਹੈ ਉਲਟ ਰਸਤਾ, ਗਲਤ ਰਸਤਾ। ਇਸ ਲਈ ਦੁਬਦਾ ਛੋੜ ਕੁਆਟੜੀ, ਜਿਹੜੀ ਦੁਬਦਾ ਦੀਆਂ ਪੱਗ ਡੰਡੀਆਂ ਨੇ ਇਹ ਛੱਡਦੇ। ਪੱਗ ਡੰਡੀਆਂ ਹੁੰਦੀਆਂ ਨੇ ਸਤਸੰਗੀਓ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਜਿਹਦੀ ਆਪਾਂ ਪੈਦਲ ਜਾਂਦੇ ਹਾਂ ਉਸ ਰਸਤੇ ਨੂੰ ਪੱਗ ਡੰਡੀ ਕਹਿੰਦੇ ਨੇ। ਇੱਕ ਹੁੰਦਾ ਗਾਡੀ ਰਸਤਾ, ਜਿਹਦੀ ਗੱਡੇ ਜਾਂਦੇ ਨੇ, ਕੱਚੇ ਪੈ ਜਾਂਦੇ ਪਿੰਡਾਂ 'ਚ। ਅਤੇ ਸਤਸੰਗੀਓ ਇਸ ਤਰੀਕੇ ਨਾਲ ਜਿਹੜੀ ਦੁਬਧਾ ਦੀ ਇਹ ਪੱਗ ਡੰਡੀ ਹੈ ਇਹਨੂੰ ਛੱਡਦੇ। ਮੂਸ ਹੋ ਗਏ ਭਾਈ, ਇਹ ਭਾਈ ਨੇ ਤਾਂ ਲੁੱਟੇ ਜਾਊਂਗੇ, ਲੁੱਟੇ। ਕਾਮ ਕ੍ਰੋਧ ਰੂਪੀ ਜਿਹੜੇ ਇਹ ਚੋਰ ਨੇ ਇਹ ਤੈਨੂੰ ਲੁੱਟ ਲੈਣਗੇ। ਐਨ ਸਨਾਮ ਸਲਾਹੀਐ ਸਤਿਗੁਰ ਸਰਣ ਆਈ। ਦਿਨੇ ਰਾਤ ਪਰਮੇਸ਼ਰ ਦਾ ਨਾਮ ਜਪੀਏ। ਬੜਾ ਪਿਆਰਾ ਬਚਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾਂ ਕੀਏ। ਕਹਿੰਦੇ ਜਿੰਨੇ ਵੀ ਦੁਨੀਆਂ 'ਤੇ ਕਰਮ ਧਰਮ ਦੇ ਕਰਮ ਨੇ ਨਾ, ਇਹ ਮੇਰੇ ਪਰਮਾਤਮਾ ਨੇ ਹੀ ਕੀਤੇ ਨੇ, ਬਣਾਏ ਨੇ। ਮਤਲਬ ਹਰੇਕ ਇਨਸਾਨ ਦੇ ਅੰਦਰ ਪਰਮਾਤਮਾ ਰਹਿੰਦਾ ਅਤੇ ਹਰੇਕ ਵਿਅਕਤੀ ਨੇ ਧਰਮ ਦੀਆਂ ਕੁਝ ਬੰਦਿਸ਼ਾਂ, ਕੁਝ ਧਰਮ ਦੇ ਨਿਯਮ, ਕੁਝ ਧਰਮ ਦੇ ਕਾਨੂੰਨ ਬਣਾਏ ਨੇ। ਜਪ ਤਪ ਸਤਸੰਗੀਓ ਪੂਜਾ ਪਾਠ, ਹਰੇਕ ਧਰਮ ਦੇ 'ਚ ਕੁਛ ਨਾ ਕੁਛ ਚੱਲਦਾ ਹੈ। ਔਰ ਗੁਰੂ ਮਹਾਰਾਜ ਦੀ ਬਾਣੀ ਫਰਮਾਉਂਦੀ ਹੈ ਕਰਮ ਧਰਮ ਪ੍ਰਭ ਮੇਰੇ ਕੀਏ, ਮੇਰੇ ਵਾਹਿਗੁਰੂ ਨੇ ਹੀ ਇਹ ਧਰਮ ਦੇ ਕਰਮ ਜਿਹੜੇ ਨੇ ਬਣਾਏ ਹੋਏ ਨੇ ਸਤਸੰਗੀਓ। ਪਰ ਨਾਮ ਵਡਾਈ ਸਿਰ ਕਰਮਾਂ ਕੀਏ, ਜਿਹੜੀ ਨਾਮ ਦੀ ਵਡਿਆਈ ਹੈ ਨਾ, ਸਾਰੇ ਕਰਮਾਂ ਨਾਲ ਸ਼੍ਰੋਮਣੀ ਕਰਮ ਹੈ, ਨਾਮ ਸਭ ਤੋਂ ਸ਼੍ਰੋਮਣੀ ਹੈ ਸਤਸੰਗੀਓ। ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਜਗਤ ਵਿੱਚ ਆਏ ਅਤੇ ਗੁਰੂ ਨਾਨਕ ਦੇਵ ਦੇ ਆਉਣ ਤੋਂ ਪਹਿਲਾਂ ਜਗਤ ਵਿੱਚ ਸਤਸੰਗੀਓ ਜਗ ਕਰਨੇ, ਦਾਨ ਕਰਨੇ, ਤਪ ਕਰਨੇ, ਤੀਰਥ ਯਾਤਰਾ ਕਰਨੀ, ਇਹਨਾਂ ਕਰਮਾਂ ਦੇ ਨਾਲ ਜੀਵ ਸੋਚਦਾ ਸੀ ਤਰ ਜਾਂਗੇ। ਪਰ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਕਲਯੁੱਗ ਦਾ ਸਮਾਂ ਹੈ ਸਤਸੰਗੀਓ। ਕਲਯੁੱਗ ਦੇ ਸਮੇਂ ਵਿੱਚ ਨਾ ਤਾਂ ਆਪਾਂ ਤਪ ਕਰ ਸਕਦੇ ਹਾਂ, ਕਿਤੇ 10 ਮਿੰਟ ਧੁੱਪ ਲੱਗ ਜਾਏ, ਗਰਮੀ ਲੱਗੇ ਤਾਂ ਅਸੀਂ ਹਾਏ ਪਾ ਰਿਹਾ ਕਰ ਦਿੰਦੇ ਹਾਂ, ਜੇ ਠੰਡ ਹੈ ਤਾਂ ਠੰਡ ਵਿੱਚ ਸਤਸੰਗੀ ਅਸੀਂ ਠੰਡ ਨਹੀਂ ਬਰਦਾਸ਼ਤ ਕਰ ਸਕਦੇ।
ਕਿੰਨੇ ਕਿੰਨੇ ਯੁੱਗਾਂ ਤੱਕ ਯੋਗੀ ਲੋਕ ਪਹਾੜਾਂ ਵਿੱਚ ਬੈਠੇ ਰਹਿੰਦੇ, ਉੱਥੇ ਸਤਸੰਗੀ ਬਰਫਾਂ ਦੇ ਵਿੱਚ ਬੈਠੇ ਰਹਿੰਦੇ, ਧੂਣੀਆਂ ਤਪਾਉਂਦੇ ਰਹਿੰਦੇ। ਪਰ ਅਸੀਂ ਕਲਯੁੱਗ ਜੀਵ ਹਾਂ, ਸਾਡੇ ਜਿਹੜੀ ਉਮਰਾਂ ਇਹ ਘੱਟ ਗਈਆਂ, ਸਰੀਰ ਦੀ ਸ਼ਕਤੀ ਵੀ ਘੱਟ ਗਈ ਸਤਸੰਗੀ। ਸਾਡੇ ਦਾਦੇ ਪੜਦਾਦੇ ਸਾਡੇ ਨਾਲੋਂ ਉਮਰਾਂ ਵੱਡੀਆਂ, ਸਾਡੇ ਨਾਲ ਤੰਦਰੁਸਤ ਹੁੰਦੇ ਸੀ, ਖੁਰਾਕਾਂ ਚੰਗੀਆਂ ਹੁੰਦੀਆਂ ਸੀ। ਸਾਡੇ ਦਾਦਿਆਂ ਦੇ ਜਿਹੜੇ ਦਾਦੇ ਸੀ ਉਹਨਾਂ ਤੋਂ ਤੰਦਰੁਸਤ ਹੁੰਦੇ ਸੀ। ਸਹਿਜੇ ਸਹਿਜੇ ਸਾਡਾ ਜਿਹੜਾ ਖਾਣ ਪੀਣ ਦਾ ਸਿਸਟਮ ਹੈ, ਰਹਿਣ ਸਹਿਣ ਸਾਡਾ ਬਿਲਕੁਲ ਬਦਲ ਗਿਆ, ਸਾਡਾ ਖਾਣ ਪੀਣ ਦਾ ਸਿਸਟਮ ਬਦਲ ਗਿਆ। ਇਹਨਾਂ ਦੇ ਕਾਰਨ ਲਗਾਤਾਰ ਸਾਡੀ ਉਮਰ, ਔਸਤਨ ਉਮਰ ਘੱਟਦੀ ਜਾ ਰਹੀ ਹੈ। ਸਤਸੰਗੀਓ, 5-7 ਮਿੰਟ ਦੀ ਅਰਦਾਸ ਹੁੰਦੀ, ਆਪਾਂ ਉੱਥੇ ਸਾਵਧਾਨੀ ਖਲੋ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ ਵਾਰ ਗੁਰਾਂ ਨੇ ਫਰਮਾਨ ਕੀਤਾ, ਦੋਏ ਕਾਰ ਜੋੜ ਕਰੋ ਅਰਦਾਸ। ਹਰੇਕ ਚੀਜ਼ ਦੀ ਮਰਿਆਦਾ ਹੁੰਦੀ ਸਤਸੰਗੀਓ, ਗੁਰੂ ਘਰ ਆਉਣਾ ਦੀ ਇੱਕ ਮਰਿਆਦਾ ਹੈ ਕਿ ਬੜੇ ਪਿਆਰ ਨਾਲ ਆਓ, ਜੋੜੇ ਉਤਾਰੋ, ਜਰਾਬਾਂ ਉਤਾਰੋ, 5 ਇਸ਼ਨਾਨਾਂ ਕਰੋ। ਪ੍ਰਬੰਧਕਾਂ ਨੇ ਸਾਰੇ ਪ੍ਰਬੰਧ ਕੀਤੇ ਨੇ, ਥਾਂ ਥਾਂ ਦੇ ਉੱਤੇ ਸਤਸੰਗ ਲਿਖ ਕੇ ਲਾਇਆ ਹੋਇਆ, ਜੋੜੇ ਰੱਖਣ ਨੂੰ ਵਧੀਆ ਸਥਾਨ ਬਣਾਏ ਨੇ, ਚਰਨ ਧੋਣ ਨੂੰ ਬਣਾਏ ਨੇ, ਹੱਥ ਵਾਰ ਵਾਰ ਸਾਫ਼ ਕਰੋ, ਚੰਗੀ ਤਰ੍ਹਾਂ ਸਾਫ਼ ਕਰੋ। ਸੁੱਚਮਦੇ ਨਾਲ ਗੁਰੂ ਘਰ ਆਓ, ਸ਼ਰਧਾ ਨਾਲ ਆਓ, ਪਿਆਰ ਨਾਲ ਆਓ, ਮੱਥਾ ਮਾਰੇ ਦੇ ਚਰਨਾਂ 'ਚ ਨਮਸਕਾਰ ਕਰਨੀ, ਇਹਦੀ ਇੱਕ ਮਰਿਆਦਾ ਸਤਸੰਗੀਓ। ਨਮਸਕਾਰ ਡੰਡੋਤ ਬੰਦਨਾ ਅਨਕ ਵਾਰ ਜਾਓ ਬਾਰੇ, ਨਮਸਕਾਰ ਕਰਨੀ, ਡੰਡੋਤ ਬੰਦਨ ਕਰਨੀ। ਸੋਹਿਲਾ ਸਾਹਿਬ ਦਾ ਪਾਠ ਆਪਾਂ ਰੋਜ਼ ਕਰਦੇ ਨਿਤਨੇਮ। ਸੋਹਿਲਾ ਸਾਹਿਬ 'ਚ ਲਿਖਿਆ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ, ਕਰ ਡੰਡੋਤ ਪੁੰਨ ਵੱਡਾ ਹੈ। ਡੰਡੋਟ ਦਾ ਅਰਥ ਹੁੰਦਾ ਸਤਸੰਗੀ ਸਿੱਧੇ ਆਪਣੇ ਹੱਥ ਕਰ ਲੈਣੇ, ਪੈਰ ਸਿੱਧੇ ਪਿਛਾਂਹ ਨੂੰ ਕਰ ਲੈਣੇ, ਡੰਡੇ ਵਾਂਗ ਸਿੱਧੇ ਮਾਰੇ ਦੇ ਚਰਨਾਂ 'ਚ ਪੈ ਜਾਣਾ, ਜਿਵੇਂ ਡੰਡਾ ਪਿਆ ਹੁੰਦਾ ਨਾ ਸਿੱਧਾ ਹੀ, ਇੱਦਾਂ ਹੱਥ ਅੱਗੇ ਨੂੰ ਸਿੱਧੇ ਬਿਲਕੁਲ, ਅਤੇ ਪੈਰ ਬਿਲਕੁਲ ਪਿਛਾਂਹ ਨੂੰ ਕਰ ਲੈਣੇ, ਅਤੇ ਮਾਰੇ ਦੇ ਚਰਨਾਂ 'ਚ ਸਿਲੰਡਰ ਹੀ ਕਰ ਦੇਣਾ, ਢਏ ਹੀ ਪੈਣਾ। ਇਹਨੂੰ ਕਹਿੰਦੇ ਡੰਡੋਤ ਬੰਦਨਾ, ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ। ਅਤੇ ਸੋਹਿਲਾ ਸਾਹਿਬ 'ਚ ਮਹਾਰਾਜ ਨੇ ਕਿਹਾ ਕਰ ਡੰਡੋਤ ਪੁੰਨ ਵੱਡਾ ਹੈ, ਭਾਈ ਡੰਡੇ ਵਾਂਗ ਸਿੱਧਾ ਲੰਮੇ ਪੈ ਕੇ ਨਮਸਕਾਰ ਕਰ, ਬੜਾ ਪੁੰਨ ਲੱਗਦਾ। ਇਸ ਲਈ ਨਮਸਕਾਰ ਕਰਨ ਦੀ ਸੱਸੇ ਮਰਿਆਦਾ ਹੈ। ਅਸ਼ਟਾਂਗ, ਅਸ਼ਟਾਂਗ ਦਾ ਅਰਥ ਹੁੰਦਾ 8 ਅੰਗ ਸਾਡੇ ਸਰੀਰ ਦੇ ਧਰਤੀ 'ਤੇ ਲੱਗਣੇ ਚਾਹੀਦੇ ਨੇ, ਜਦੋਂ ਮੱਥਾ ਟੇਕੀਏ ਨਾ, ਅਤੇ 8 ਅੰਗ ਸਾਡੇ ਸਰੀਰ ਦੇ ਧਰਤੀ 'ਤੇ ਲੱਗਣ, 2 ਪੈਰ, 2 ਗੋਡੇ, ਕੂਹਣੀਆਂ, ਹੱਥ ਸਾਡੇ, ਨੱਕ ਅਤੇ ਮੱਥਾ। ਇਸ ਤਰੀਕੇ ਨਾਲ ਇਹਨੂੰ ਕਹਿੰਦੇ ਅਸਟਾਂਗ ਨਮਸਕਾਰ। ਇਹ ਸਤਸੰਗ ਮਰਿਆਦਾ, ਗੁਰੂ ਮਹਾਰਾਜ ਦੀ ਪਰਕਰਮਾ ਕਰਨੀ। ਔਰ ਫਿਰ ਅਰਦਾਸ ਬੇਨਤੀ ਜਦੋਂ ਆਪਾਂ ਕਰਦੇ ਹਾਂ ਸਤਸੰਗੀ, ਇੱਕ ਹੁੰਦੀ ਸਾਡੀ ਪੰਥਕ ਅਰਦਾਸ ਜਿਹੜੀ ਆਪਾਂ ਗੁਰੂ ਚਰਨਾਂ 'ਚ ਕਰਦੇ ਹਾਂ, ਸਮਾਪਤੀ 'ਤੇ ਹੁੰਦੀ ਹੈ ਇਹ ਜਿਹੜੀ ਅਰਦਾਸ, ਸਾਡੀ ਪੰਥਕ ਅਰਦਾਸ। ਸਾਡੀ ਇੱਕ ਪਰਸਨਲ ਅਰਦਾਸ ਹੁੰਦੀ ਜਿਹੜੀ ਆਪਾਂ ਆਪ ਕਰਦੇ ਹਾਂ, ਉਹ 'ਚ ਗੁਰੂ ਮਹਾਰਾਜ ਦੇ ਕੋਲੋਂ ਦਾਤਾਂ, ਰਹਿਮਤਾਂ, ਬਖਸ਼ਾਂ ਮੰਗਦੇ ਹਾਂ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ। ਅਤੇ ਜਿਹੜੀ ਇਹਦੀ ਮਰਿਆਦਾ ਇਹ ਹੈ ਕਿ ਦੋਨਾਂ ਪੈਰਾਂ ਦੇ ਉੱਤੇ ਬਰਾਬਰ ਭਾਰ ਪਵੇ। ਅਰਦਾਸ ਕਰਨ ਲੱਗੇ ਹਾਂ, ਦੋਨਾਂ ਹੀ ਪੈਰਾਂ ਉੱਤੇ ਇੱਕੋ ਜਿਹਾ ਬਰਾਬਰ ਭਾਰ ਪਵੇ, ਹੱਥ ਦੋਨੋਂ ਛਾਤੀ ਦੇ ਅੱਗੇ ਜੁੜੇ ਹੋਣ, ਇੱਦਾਂ ਕੰਘੀ ਬਣਾ ਕੇ ਇੱਦਾਂ ਨਹੀਂ ਖਲੋਣਾ। ਇਹ ਅਰਦਾਸ ਦੀ ਬੇਨਤੀ ਮਰਿਆਦਾ ਹੈ। ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਪੜ੍ਹੋਗੇ ਨਾ, ਉੱਥੇ ਲਿਖਿਆ ਹੋਵੇ ਦੋਏ ਕਰ ਜੋੜ ਕਰੋ ਅਰਦਾਸ, ਤੁਧ ਪਾਵੇ ਤਾਂ ਆਣੇ ਰਾਸ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਦੋਏ ਕਰ ਜੋੜ, ਜੋੜ ਦਾ ਲਿਖਿਆ ਸਤਸੰਗੀਓ, ਉੱਥੇ ਕੰਘੀ ਬਣਾ ਕੇ ਹੱਥਾਂ ਦੀ ਇੱਦਾਂ, ਜਾਂ ਹੋਰ ਤਰੀਕੇ ਨਾਲ ਸਤਸੰਗੀ ਅਰਦਾਸ ਨਹੀਂ। ਅਰਦਾਸ ਹੁੰਦੀ ਹੈ ਦੋਨੋਂ ਹੱਥ ਜੋੜ ਕੇ, ਛਾਤੀ ਅੱਗੇ ਜੋੜ ਕੇ, ਸ਼ਰਧਾ ਸਤਿਕਾਰ ਨਾਲ, ਭਾਵਨਾ ਨਾਲ ਅਰਦਾਸ ਕਰਨੀ। ਅਤੇ ਇਸ ਤਰੀਕੇ ਨਾਲ ਜਦੋਂ ਅਸੀਂ ਅਰਦਾਸ ਕਰਾਂਗੇ ਗੁਰੂ ਚਰਨਾਂ ਦੇ ਵਿੱਚ, ਅਤੇ ਸੱਚੇ ਪਾਤਸ਼ਾਹ ਜੀ ਅਰਦਾਸ ਸੁਣਦੇ ਨੇ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਸ ਲਈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਆਉਂਦੇ ਹਾਂ, ਸ਼ਰਧਾ ਨਾਲ ਅਰਦਾਸ ਕਰੀਏ, ਅਹਿਮ ਸਨਾਮ ਸਲਾਹੀਏ ਸਤਿਗੁਰ ਸਰਣਾਈ। ਅਤੇ ਸਭ ਤੋਂ ਉੱਤਮ ਕਰਮ ਜਿਹੜਾ ਲਿਖਿਆ ਮਹਾਰਾਜ ਨੇ ਕਿ ਨਾਮ ਸਭ ਤੋਂ ਉੱਤਮ ਕਰਮ ਹੈ। ਸੋ ਬੇਨਤੀ ਕਰ ਰਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ, ਕਲਯੁੱਗ ਦਾ ਸਮਾਂ ਆ ਗਿਆ, ਇਹਦੇ ਵਿੱਚ ਨਾ ਤਾਂ ਅਸੀਂ ਜ਼ਿਆਦਾ ਠੰਡ ਚੱਲ ਸਕਦੇ ਹਾਂ, ਸਰੀਰ ਸਾਡੇ ਐਸੇ ਨੇ,
ਨਾ ਜ਼ਿਆਦਾ ਗਰਮੀ ਝੱਲ ਸਕਦੇ ਹਾਂ, ਨਾ ਭੁੱਖ ਬਰਦਾਸ਼ਤ ਕਰ ਸਕਦੇ ਹਾਂ, ਅਤੇ ਨਾ ਪਿਆਰੂ ਸਾਡੇ ਜ਼ਿਆਦਾ ਚਿਰ ਖਲੋਤਾ ਜਾਂਦਾ, ਅਰਦਾਸ ਕਰਨ ਲੱਗਿਆ ਵੀ ਅਸੀਂ ਕਦੀ ਇੱਧਰ ਕਦੀ ਉੱਧਰ। ਸੋ ਇਸ ਲਈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਮਿਹਰ ਕੀਤੀ ਸਾਡੇ 'ਤੇ, ਨਾਮ ਦੀ ਦਾਤ ਦਿੱਤੀ ਹੈ ਪਿਆਰਿਓ। ਥੋੜ੍ਹਾ ਸਮਾਂ ਨਾਮ ਜਪ ਲੈਣ ਦੇ ਨਾਲ ਬਹੁਤਾ ਫਲ ਮਿਲਦਾ, ਥੋੜ੍ਹਾ ਸਮਾਂ ਵੀ ਨਾਮ ਜਪ ਲਈਏ ਅਤੇ ਬਹੁਤਾ ਫਲ ਮਿਲਦਾ ਸਤਸੰਗ ਦਾ। ਅਤੇ ਦੂਜੀ ਬੇਨਤੀ, ਸੰਗਤ ਵਿੱਚ ਜਪਿਆ ਹੋਇਆ ਨਾਮ ਇਹਦਾ ਬਹੁਤਾ ਫਲ, ਇਹਦੇ ਵਿੱਚ ਬਹੁਤੀਆਂ ਬਖਸ਼ਿਸ਼ਾਂ। ਇਸ ਲਈ ਗੁਰੂ ਕੀ ਸ਼ਰਨ ਵਿੱਚ ਆ ਕੇ ਅਤੇ ਗੁਰੂ ਮਹਾਰਾਜ ਦੇ ਹਜ਼ੂਰ ਸੱਜ ਬੈਠ ਕੇ ਜਿਹੜਾ ਸਿਮਰਨ ਨਿਤਨੇਮ ਕਰਨਾ ਨਾ, ਪਿਆਰੇ ਬਾਣੀ ਪੜ੍ਹਨੀ ਹੈ, ਹਾਜ਼ਰੀ ਭਰਨੀ ਹੈ, ਇਹਦਾ ਬਹੁਤਾ ਫਲ। ਮਨ ਮੁੱਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ। ਜਿਹੜਾ ਮਨਮੁੱਖ ਬੰਦਾ ਹੈ ਨਾ ਸਤਸੰਗੀ, ਇਹ ਸੋਲਿਡ ਪੱਥਰ ਹੈ, ਸਖਤ ਪੱਥਰ ਹੈ। ਪੱਥਰ ਨੂੰ ਲੱਖਾਂ ਸਾਲ ਪਾਣੀ 'ਚ ਰੱਖ ਛੱਡੋ, ਜਦੋਂ ਕੱਢੋਗੇ ਨਹਿ ਭੀਗੇ ਅਧਕ ਸੁਕਾਇਆ, ਭਿੱਜੇਗਾ ਨਹੀਂ, ਉਹ ਸੁੱਕੇ ਦਾ ਸੁੱਕਾ। ਇਸੇ ਤਰ੍ਹਾਂ ਉਹ ਵਿਅਕਤੀ ਜਿਹੜਾ ਗੁਰੂ ਚਰਨਾਂ 'ਚ ਹੀ ਰਹਿੰਦਾ ਹੈ, ਸੰਗਤ ਵੀ ਕਰਦਾ ਹੈ, ਸੇਵਾ ਵੀ ਸਾਨੂੰ ਕਰਦਾ ਦਿਸ ਰਿਹਾ, ਪਰ ਪਿਆਰੇ ਮਨਮੁਖਤਾਈ ਦੇ ਨਾਲ ਕਰ ਰਿਹਾ, ਉਹਦਾ ਅੰਦਰ ਕਦੇ ਭਿੱਜੇਗਾ ਨਹੀਂ। ਪ੍ਰਮਾਣ ਦੇ ਤੌਰ 'ਤੇ ਬਿਰਥੀ ਚੰਦ ਜੀ ਗੁਰੂ ਚਰਨਾਂ 'ਚ ਰਹਿੰਦੇ, ਸਾਰਾ ਦਿਨ ਗੁਰੂ ਕੇ ਦਰਬਾਰ 'ਚ ਹੀ ਰਹਿੰਦੇ ਨੇ, ਪਰ ਉਹਨਾਂ ਦਾ ਮਨ ਪੱਥਰ ਦੀ ਨਿਆਈ। ਹੁਣ ਛੋਟੇ ਜਿਹੇ ਬੱਚੇ ਨੂੰ ਦਬਕਾ ਮਾਰਨ ਨੂੰ ਜੀ ਨਹੀਂ ਕਰਦਾ ਸਤਸੰਗੀਓ, ਅਤੇ ਬੱਚੇ ਨੂੰ ਜ਼ਹਿਰ ਦੇ ਦੇਣਾ, ਉਹ ਵੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਪੰਜ ਵਾਰ ਜ਼ਹਿਰ ਦੇ ਦੇਣਾ, ਪੱਥਰ ਚੇਤੀ ਹੋਏਗਾ, ਉਹ ਵੀ ਆਪਣੇ ਭਤੀਜੇ ਨੂੰ, ਕਿ ਇਹ ਖਤਮ ਹੋ ਜਾਏ ਅਤੇ ਗੁਰਤਾ ਗੱਦੀ ਮੈਨੂੰ ਮਿਲ ਜਾਏ, ਇਹ ਤੋਂ ਵੱਡਾ ਪੱਥਰ ਚਿੱਤ ਕੀ ਹੋਏਗਾ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਮਨਮੁੱਖ ਪੱਥਰ ਸੈਲ ਹੈ, ਜਾਂ ਮਨ ਦੇ ਪਿੱਛੇ ਲੱਗਾ ਵਿਅਕਤੀ ਹੈ ਤਾਂ ਸਤਸੰਗੀਓ। ਪੱਥਰ ਦਾ ਅਰਥ ਪੱਥਰ ਅਤੇ ਸੈਲ ਦਾ ਅਰਥ ਸਖਤ, ਚਟਾਨ। ਤ੍ਰਿਗ ਜੀਵਨ ਫੀਕਾ, ਜਿਵੇਂ ਪੱਥਰ ਫਿੱਕਾ ਹੁੰਦਾ, ਉਹਨੂੰ ਮੂੰਹ 'ਚ ਪਾਓ ਦਾ ਕੋਈ ਸਵਾਦ ਹੀ ਨਹੀਂ। ਇੱਦਾਂ ਜਿਹੜਾ ਮਨਮੁੱਖ ਬੰਦਾ ਹੈ ਉਹਦਾ ਜੀਵਨ ਵੀ ਸਤਸੰਗੀ ਤ੍ਰਿਗ ਲਾਂਤ ਦੇ ਯੋਗ ਹੈ, ਅਤੇ ਫੀਕਾ ਦਾ ਅਰਥ ਫਿੱਕਾ ਸਤਸੰਗੀਓ। ਕਦਾ ਕਦੇ ਆਪਾਂ ਆਪਣੇ ਮਾਤਾ ਤੋਂ ਜਾਂ ਪਰਿਵਾਰ ਦੇ ਕਿਸੇ ਮੈਂਬਰ ਤੋਂ ਸੁਣ ਲੈਂਦੇ ਹਾਂ, ਕਹਿੰਦੇ ਨੇ ਫਿੱਟੇ ਮੂੰਹ ਤੈਨੂੰ। ਦੂਜੇ ਨੰਬਰ 'ਤੇ ਸੁਣਦੇ ਸਾਂ ਅਸੀਂ ਲਾਹਨਤ, ਤੀਸਰੇ ਨੰਬਰ 'ਤੇ ਸ਼ਬਦ ਹੈ ਤ੍ਰਿਗ। ਕਹਿੰਦੇ ਸੌ ਵਾਰ ਮੂੰਹ ਤੋਂ ਫਿੱਟੇ ਮੂੰਹ, ਫਿੱਟੇ ਮੂੰਹ, ਫਿੱਟੇ ਮੂੰਹ ਕਰੋ ਅਤੇ ਕਹੋ ਅਤੇ ਇੱਕ ਲਾਹਨਤ ਬਣਦੀ ਹੈ। ਸੌ ਵਾਰਾਂ ਕਿਸੇ ਨੂੰ ਲਾਹਨਤਾਂ ਪਾਓ, ਤੈਨੂੰ ਲਾਹਨਤ ਹੈ, ਤੈਨੂੰ ਲਾਹਨਤ ਹੈ, ਇੱਕ ਤ੍ਰਿਗ ਬਣਦੀ ਹੈ। ਇੰਨਾ ਜ਼ਿਆਦਾ ਸਤਸੰਗੀ ਉਹ ਤ੍ਰਿਗ ਦੇ ਸਖਤੀ ਨਾਲ ਮਾਰੇ ਨੇ ਵਚਨ ਕੀਤੇ ਨੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕਟੰਬ ਸਹਿਤ ਸੋਝੇ ਤੋਂ ਹੁਣ ਖਸਮ ਨਾ ਪਾਇਆ। ਕਹਿੰਦੇ ਜੇ ਨਾਮ ਨਹੀਂ ਕੋਲ, ਪਿਆਰ ਨਹੀਂ ਅੰਦਰ, ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਪਿਆਰ ਨਾਲ, ਖਾਣ ਨੂੰ ਵੀ ਤ੍ਰਿਗ ਹੈ, ਸੌਣ ਨੂੰ ਵੀ ਤ੍ਰਿਗੀ ਹੈ, ਕੱਪੜੇ ਪਾਈ ਫਿਰਦੇ ਤਰ੍ਹਾਂ ਤਰ੍ਹਾਂ ਦੇ, ਇਹਨੂੰ ਵੀ ਲਾਂਤੀ ਹੈ, ਤ੍ਰਿਗੀ ਹੈ ਸਤਸੰਗੀਓ। ਜੋ ਡਰਨਾ ਖੇਤ ਮਾਹੇ ਡਰਾਇਆ, ਅਨਕ ਵਸਤਰ ਸੁੰਦਰ ਪਹਿਰਾਇਆ, ਬੜੇ ਸੋਹਣੇ ਕੱਪੜੇ ਪਾਏ ਨੇ, ਨਾਮ ਨਹੀਂ ਗਾ, ਸਿਮਰਨ ਨਹੀਂ ਗੀ, ਸੇਵਾ ਨਹੀਂ, ਕੁਛ ਨਹੀਂ, ਗੁਰੂ ਵਾਲਾ ਨਹੀਂ ਬਣਿਆ। ਅਤੇ ਗੁਰੂ ਜੀ ਕਹਿੰਦੇ ਸਮਝੋ ਇੱਦਾਂ ਹੈ ਜਿਵੇਂ ਖੇਤਾਂ 'ਚ ਇੱਕ ਡਰਾਉਣਾ ਆਪਾਂ ਲਾਇਆ ਹੁੰਦਾ, ਡਰਾਉਣਾ ਪੰਛੀਆਂ ਨੂੰ ਡਰਾਉਣ ਲਈ, ਇੱਦਾਂ ਸਮਝੋ ਉਹ ਵਿਅਕਤੀ ਜਿਹੜਾ ਸੋਹਣੇ ਸੋਹਣੇ ਕੱਪੜੇ ਪਾਉਂਦਾ ਹੈ, ਹਰੇਕ ਤਰ੍ਹਾਂ ਨਾਲ ਫੱਬ ਕੇ ਰਹਿੰਦਾ ਹੈ, ਜੇ ਉਹਦੇ ਕੋਲ ਸਿਮਰਨ ਨਹੀਂ, ਨਾਮ ਨਹੀਂ, ਤਾਂ ਸਮਝੋ ਉਹ ਡਰਾਉਣਾ ਹੀ ਖੜਾ। ਇਸ ਲਈ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁਟਕੀ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ। ਬੜਾ ਬੇਸਕੀਮਤ ਆ ਜਨਮ ਸੀ, ਵਿਅਰਥ ਗਵਾ ਗਿਆ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਜਿਹੜਾ ਬੰਦਾ ਮਨਮੁੱਖ ਹੈ, ਪੱਥਰ ਵਰਗਾ ਹੈ, ਉਹਦੇ ਜੀਵਨ ਨੂੰ ਤ੍ਰਿਗ ਹੈ ਅਤੇ ਫਿੱਕਾ ਜੀਵਨ ਉਹਦਾ। ਜਲ ਮੈਂ ਕੇਤਾ ਰਾਖੀਐ ਅਬ ਅੰਤਰ ਸੂਕਾ। ਪੱਥਰ ਨੂੰ ਜਿੰਨਾ ਮਰਜ਼ੀ ਪਾਣੀ 'ਚ ਰੱਖ ਛੱਡੋ, ਲੱਖਾਂ ਸਾਲ ਪਿਆ ਰਵੇ, ਅਤੇ ਗੁਰੂ ਜੀ ਮਿਹਰ ਕਰਦੇ ਅਬ ਅੰਤਰ ਸੁੱਕਾ। ਸੋ ਅਬ ਉਹਦਾ ਹਿਰਦਾ ਅੰਦਰ ਸੁੱਕੇ ਦਾ ਸੁੱਕਾ, ਪੱਥਰ ਸੁੱਕੇ ਦਾ ਸੁੱਕਾ, ਇੱਦਾਂ ਹੀ ਮਨਮੁੱਖ ਦਾ ਹਿਰਦਾ ਸਾਰਾ ਦਿਨ ਭਾਵੇਂ ਬਾਣੀ 'ਚ ਰਵੇ, ਸਿਮਰਨ ਦੇ ਵਿੱਚ ਰਹੇ, ਸਾਰਾ ਦਿਨ ਸੰਗਤ ਵਿੱਚ ਰਹੇ, ਅੰਦਰ ਪਿਆਰ ਹੀ ਨਹੀਂ ਸਤਸੰਗੀਓ, ਪੱਥਰ ਵਰਗਾ ਉਹ ਸੁੱਕਾ ਅੰਦਰੋਂ।
ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ। ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਹਰ ਕਾ ਨਾਮ ਨਿਧਾਨ ਹੈ। ਭਾਈ ਜਿਹੜਾ ਨਾਮ ਹੈ ਨਾ ਪਰਮੇਸ਼ੁਰ ਦਾ ਨਾਮ, ਇਹ ਨਿਧਾਨ ਹੈ, ਖਜ਼ਾਨਾ ਹੈ। ਮਿਲਦਾ ਕਿੱਥੋਂ ਆ? ਪੂਰੇ ਗੁਰ ਦੀਆ, ਪੂਰਿਆਂ ਗੁਰਾਂ ਨੇ ਇਹ ਕਿਰਪਾ ਕਰਕੇ ਸਾਨੂੰ ਦਿੱਤਾ ਹੈ। ਨਾਨਕ ਨਾਮ ਨਾ ਬੀਸਰੈ ਮਾਥ ਅੰਮ੍ਰਿਤ ਪੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਨਾਮ ਨਾ ਬੀਸਰੈ, ਹੇ ਵਾਹਿਗੁਰੂ ਸਾਨੂੰ ਕਦੇ ਵੀ ਤੇਰਾ ਨਾਮ ਭੁੱਲੇ ਨਾ, ਮਾਥ ਅੰਮ੍ਰਿਤ ਪੀਆ। ਬੇਨਤੀ ਕਰਦੇ ਹਾਂ, ਪਾਠ ਮਾਥ ਹੈ ਨਾ, ਇਹ ਪੋਲਾ ਬੋਲਣਾ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਾਧਾਣੀਆਂ ਤੇ ਉਹ ਮਥੇ ਧਰਮ ਰਾਏ। ਇਹ ਪਾਠ ਮਥੇ ਹੈ, ਮਥੇ ਮੱਥੇ ਤਿੰਨ ਕਾਲੇ, ਉੱਥੇ ਮੱਥੇ ਪਾਠ ਹੈ। ਇਹ ਪੜ੍ਹਨ ਲੱਗਿਆਂ ਬਾਣੀ ਨੂੰ ਇਹ ਖਿਆਲ ਰੱਖਣਾ ਅਰਥਾਂ ਦਾ, ਜਿੱਥੇ ਮੱਥੇ ਦੀ ਗੱਲ ਆ ਜਾਏ ਉੱਥੇ ਮੱਥੇ ਤਿੰਨ ਕਾਲੇ ਆ ਮੱਥਾ, ਅਤੇ ਜਿੱਥੇ ਮਥਣ ਦੀ ਗੱਲ ਆ ਜਾਏ ਡਿੜਕਣਾ ਉੱਥੇ ਪੋਲਾ ਪਾਠ। ਅਤੇ ਗੁਰੂ ਜੀ ਮਿਹਰ ਕਰਦੇ ਨੇ ਮਾਥ ਅੰਮ੍ਰਿਤ ਪੀਆ, ਉਹਨਾਂ ਨੇ ਮਾਥ ਕੇ ਰਿੜਕ ਕੇ ਨਾਮ ਅੰਮ੍ਰਿਤ ਨੂੰ ਪੀਤਾ, ਵਿਚਾਰ ਵਿਚਾਰ ਕੇ ਵਿਚਾਰ ਰੂਪੀ ਮਧਾਣੀ ਦੇ ਨਾਲ। ਸੋ ਜਿਹੜਾ ਸਤਸੰਗੀ ਇਹ ਪਰਮੇਸ਼ਰ ਦਾ ਨਾਮ ਹੈ ਉਹ ਪੀਣਾ ਕੀਤਾ। ਹਰੇਕ ਧਰਮ ਦੇ ਵਿੱਚ ਪਰਮਾਤਮਾ ਨਾਲ ਜੋੜਨ ਦੇ ਲਈ ਧਰਮ ਦੇ ਕੁਝ ਅਸੂਲ ਬਣੇ ਨੇ, ਅਤੇ ਗੁਰਮਤਿ ਵਿੱਚ ਹੀ ਸਤਸੰਗੀ ਸਤਿ ਸ੍ਰੀ ਅਕਾਲ ਆਪਾਂ ਬੋਲਦੇ ਹਾਂ। ਅਤੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ, ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਸਿੰਘ ਨੂੰ ਸਿੰਘ ਮਿਲੇ ਫਤਿਹ ਬੁਲਾਵੇ, ਇਹ ਗੁਰੂ ਨੇ ਸਾਨੂੰ ਨਾਮ ਦੇ ਨਾਲ ਜੋੜਿਆ। ਪਰ ਅੱਜ ਕੱਲ੍ਹ ਅਸੀਂ ਇਹ ਚੀਜ਼ਾਂ ਛੱਡਦੇ ਜਾ ਰਹੇ ਹਾਂ। ਖਾਸ ਤੌਰ 'ਤੇ ਸਾਡਾ ਨੌਜਵਾਨ ਵਰਗ ਇੱਕ ਦੂਜੇ ਨੂੰ ਮਿਲਦਾ ਕੁਸੋਨੇ ਜੇ ਇੱਕ ਦੂਜੇ ਨੂੰ ਮਾਰ ਕੇ ਮਿਲਦੇ ਨੇ ਜਾਂ ਹਾਏ ਹਾਏ ਬਾਏ ਬਾਏ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜੋ ਮਥਣ ਮਧਾਣੀਆਂ ਤਿਉਂ ਮਥੇ ਧਰਮ ਰਾਏ। ਇੱਦਾਂ ਮਥਣ ਗਏ ਜਿਹੜੇ ਧਰਮ ਰਾਏ, ਸਸੀ ਮਥਾਂ ਮਧਾਣੀ ਦੁੱਧ ਨੂੰ ਰੜਕਦੀ ਨਾ, ਇੱਦਾਂ ਇਹਨਾਂ ਨੂੰ ਰੜਕਿਆ ਜਾਏਗਾ ਜਿਹੜੇ ਰੱਬ ਨੂੰ ਛੱਡੀ ਬੈਠੇ ਨੇ। ਇਸ ਵਾਸਤੇ ਜਦੋਂ ਮਿਲੋ ਸਤਿ ਸ੍ਰੀ ਅਕਾਲ ਬੁਲਾ ਲਓ। ਸਤ ਸੱਚਾ ਹੈ, ਸ੍ਰੀ ਸ਼੍ਰੋਮਣੀ ਅਕਾਲ ਵਾਹਿਗੁਰੂ, ਪਰਮੇਸ਼ਰ ਦਾ ਨਾਮ ਆ ਗਿਆ। ਅਤੇ ਵਾਹਿਗੁਰੂ ਦੀ ਫਤਿਹ ਬੁਲਾਵਾਂਗੇ ਵਿੱਚ ਦੋ ਵਾਰ ਸਤਸੰਗੀ ਵਾਹਿਗੁਰੂ ਦਾ ਨਾਮ ਆ ਗਿਆ। ਇਸ ਲਈ ਇਹ ਸਾਨੂੰ ਸੱਚੇ ਪਾਤਸ਼ਾਹ ਨੇ ਜੋੜਿਆ ਹੈ ਨਾਮ ਦੇ ਨਾਲ। ਗੁਰੂ ਕਿਰਪਾ ਕਰਨ ਸਤਸੰਗੀਓ, ਨਾਮਦਾਨ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਮਾਣ ਕਰਨ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਇੰਨੀ ਸੇਵਾ ਪ੍ਰਮਾਣ ਕਰਨ ਲਈ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਆਉਣ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸਾਚੁਣ ਸ੍ਰੀ ਦਰਬਾਰ ਸਾਹਿਬ ਜੀ ਵੱਲ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਦੇ ਆਪਾਂ ਸਭ ਪਿਆਰ ਸਾਹਿਬ ਸਰਵਣ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਜੋ ਕਿ ਕੱਲ੍ਹ ਦੇ ਰੋਜ਼ ਆਏ ਸਨ, ਇਸੇ ਸੰਬੰਧ ਵਿੱਚ ਆਉਣ ਵਾਲੇ ਸ਼ੁੱਕਰਵਾਰ ਨੂੰ ਸੰਗਤਾਂ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸ਼ੁੱਕਰਵਾਰ ਨੂੰ ਪ੍ਰਾਰੰਭ ਹੋਣਗੇ ਸਵੇਰੇ 10 ਵਜੇ, ਐਤਵਾਰ ਸਵੇਰੇ ਸੰਪੂਰਨ ਤਾਵਾਂ 10 ਵਜੇ ਤੇ ਉਪਰੰਤ ਇਸ ਸੰਬੰਧ ਵਿੱਚ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਲ੍ਹਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਿਆਇਤ ਦੇਖ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜਿਤਰੀ, ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ, ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸੁਜ ਦੀਵਾਨਾ ਵਿੱਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ, ਛੇ ਪੌੜੀਆਂ ਨੂੰ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਨੇ, ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜਨ ਦਾਤਮਿਕ ਗੁਰਬਾਣੀ ਦਾ ਭਾਵ ਕਥਾ ਕੀਰਤਨ ਦਾ ਬਾਬਾ ਜਾਂ ਸੰਗਤਾਂ ਦੇ ਹਿਰਦੇ 'ਚ ਵਸਾ ਕੇ ਕਿਰਤਾਰਤ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫਲ ਭੇਟਾ ਕਿੱਧਰ ਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁਖ ਸ਼ਾਂਤੀ ਚਾਲੀ ਗਲਾਂ ਦਾਤਾ ਬਖਸ਼ ਅਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਵੱਲੋਂ ਆਪਣੇ ਬੇਟੇ ਪ੍ਰਭਜੋਤ ਸਿੰਘ ਦੇ ਜਨਮ ਦੇ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ, ਪਰਿਵਾਰ ਬੱਚੇ ਸਿੱਤੇ ਮਿਹਰ ਭਰਿਆ ਤਖਣਾ ਬੇਟੇ ਤਮੰਨਾ ਕੌਰ ਵੱਲੋਂ ਮੈਡੀਕਲ ਦਾਖਲੇ ਅਰਦਾਸ ਬੇਨਤੀ, ਪਰਿਵਾਰ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਅਰਦਾਸ, ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗ ਵਰਤਾਉਣ ਦੀ ਆਗਿਆ ਬਖਸ਼ੋ, ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ, ਬਖਸ਼ ਲਾਈ ਸ੍ਰੀ ਮੁਖਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਪਰ ਭਨ ਮਥੇਰਾ ਕਛ ਭੇਦ ਨਹੀਂ। ਗੁਰੂ ਅਰਜੁਨ ਪ੍ਰਤਾਖਿਆ ਹਾਰ ਸੋ ਕਹੋ ਟਲ ਗੁਰ ਸੇਵੀਐ ਅਹਿਮਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਬਾਬ ਜੀ ਨੇ ਸੰਦਮਾਨਾ ਚ ਹਾਜ਼ਰੀ ਬਣੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਮ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਸੁਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਿਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ। ਰਾਮ ਨਾਮ ਔਖ ਦੀ ਆਈ ਕਾਲਿਵਲਾਈ।

ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਠਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਆਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉਂ ਮੇਲ। ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵਿਸਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਤੀ ਵਾਰੀ ਮਾਂ ਹੁਆ ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੇ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ, ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਿਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ, ਮੋਹੇ ਆਹੇ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੁ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਾਂ ਮੈਂ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬਿਨੰਤੀ ਸੁਨਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰਲਾਹਾ, ਆਗੈ ਬਸਨੁ ਸਹੇਲਾ। ਔਤ ਘਟੈ ਦਿਨ ਸਿਰੇ ਨਾਰੇ, ਮਨ ਗੁਰ ਮਿਲਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ, ਇਹੋ ਰਸ ਅਕਤ ਕਥਾ ਤਿਨ ਜਾਨੀ। ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰੁਣਾ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦਿਅੰਦਰ ਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਖਸ਼ਾਂ ਕੀਤੀਆਂ ਅੰਮ੍ਰਿਤਵੇਲੇ ਤੋਂ ਲੈ ਕੇ ਸੁੰਦਰ ਸਿੰਘ ਆਸਣ 'ਤੇ ਸੱਜ ਗਏ ਸੰਗਤਾਂ ਦਰਸ਼ਨਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟ ਆਨ ਸ਼ੁਕਰ ਹੈ ਸੁਲੇ ਆਪ ਜੀ ਦੀ ਹਜ਼ੂਰ ਸੰਤ ਮਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸ ਸੁਣੇ ਸੋਹਿਲਾ ਬਣਦੇ ਜਾਪ ਸਮੁੱਚੀਆਂ ਸੇਵਾ ਮਨ ਪਾਉਂਦੇ ਹਾਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਸਿਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮੰਤਰ ਜਾਗਰਤ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਸਟਾਰਟ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ।

Vahindira,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहेगुरु वाहेगुरु वाहेगुरु वाहेगुरु वाहेगुरु वाहेगुरु।

वाहे गुरु वाहे गुरु वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ವಾಹಿಗುರು ವಾಹಿಗುರು ವಾಹಿಗುರು ವಾಹಿಗುರು ವಾಹಿಗುರು ವಾಹಿಗುರು.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

गुरु नमः गुरु नमः गुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

All right.

करे हर जन की अपना गुण ना गवावै। वाहिगुरु वाहिगुरु साहिब जीओ।

ਨਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ।

ਸਮਾਏ ਪ੍ਰਭ ਜੀ ਬਸੈ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਧਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖ ਵਾਸੀ ਪ੍ਰਭ ਕਉ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਤਿ ਬਲਿਹਾਰੀ ਪ੍ਰਭ ਕਉ ਸਿਮਰਹਿ

ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਤਲ ਆਸਨ

ਆਪੇ ਆਪਣ ਸੰਗ ਆਵਰ ਵਰਤ ਆਪਣੀ ਗਦਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮਹਿਸਰੇ।

ਉਬਾਰਿਆ ਬਾਰ ਬਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਵ ਪ੍ਰਸਾਦ ਸੈਨ ਮੁਖਿਆ ਪਿਆਵ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲੇਹੋ ਤਉ ਨਾਨਕ ਸੀਜੈ ਦੇਹ ਪ੍ਰਸਾਦ ਧਾਰੂ ਪਰ ਸੁਖ ਬਸੇ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਦੇਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮਲਾ ਦੇਹ ਪ੍ਰਸਾਦ ਭੋਗੇ

ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੁੱਟ ਜਾਏ ਤਿਸ ਕਾ ਸ੍ਰਮ ਕਰੇ ਸੰਗ ਸੁਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ।

ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਓਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ

ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾ

ਬ੍ਰਹਸਪਤੀ ਸੰਤ ਕੇ ਦੁਖਨ ਵਾਰ ਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਲਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਬਲੀਨ ਸੰਤ ਕੇ ਦੁਖਨ ਸੋ ਪਾਤੇ ਹੀਨ।

ਕਿਲੇ ਬਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਕਲ ਪਾਵੇ ਸਰੋ ਕਾ ਸਚ ਗੁਆ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ ਚਰਨ

ਅੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸਤਪਦੀ ਸਤਿਗੁਰ ਸਿਹ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿਹ ਕੀ ਗੁਰ ਦੁਰਮਤ।

ਪਿਆ ਦੁੱਖ ਨਾ ਠੇ ਪਾਈ। ਜਨਮ ਮਰਨ ਕੇ ਮਿਟੇ ਆਉਂਦੇ ਸਾਧੂ ਕੇ ਪੂਰਨ ਦੇਸੇ ਭਾਉ ਚੁੱਕਾ ਨਿਰਭਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਤ੍ਰਿਤ

ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਹਾਂ ਤੂੰ ਕਿਆ ਲਪਟਾਵੇ ਮੂਰਖ ਮਨ ਸੁੱਤ

ਨਿਹਾਰ ਨਾ ਦੂਜਾ ਜਬ ਹੋਦ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਣੀ ਜਬ ਇੱਕ ਹੈ ਹਰਗ ਮੇ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ

ਸਰਵ ਵਿਆਪੀ ਨਾਮ ਸੰਗਰਜਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਜਨ ਸਾਧੂ ਸਭ ਕੈਦ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਵਸੇ ਵਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਆਸ

ਖੋਹੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੁਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ

ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ

ਕਰ, ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇ,

ਸੰਬੰਧ ਨਾ ਜਾਣੀਐ ਸੰਬੰਧ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤ ਸਮਨ ਹੋ ਨਾ ਵੀ ਸਰਹਿ

ਕਹਿ ਕਹਿਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕਿਤੇ ਬਾਵਣ ਹਾਰੇ ਕਿਤੇ ਰਾਗ ਪਰੀ ਸਿਉਂ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣੈ ਲਿਖ ਲੇ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਖਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੈ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਖੇਤੇ ਗਾਵਨ ਸੇਵੈ ਚੇਤਨ ਆਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋਤਿ ਸੁਭਾਵ ਹੈ ਸੋਈ ਕਰਸੀ

ਇਹ ਤਰਾਹ ਪਤ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।

ਦੀ ਛੁਟਾ ਸੰਸਾਰ ਜੇ ਸਤ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਗਏ ਰੰਗ ਤਿੰਨ ਗਏ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ

ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗੰਧ ਪਤਾਓ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਆ ਸ਼ਬਦ

ਅਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਹੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਰਾਧੇ ਨਮਸਤੰਗ ਸ਼ੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਕਰਮੇ ਨਮਸਤੰਗ ਭਰਮੇ ਨਮਸਤੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਡਾਮੇ ਨਮਸਤੰਗ ਕਾਮੇ ਨਮਸਤੰਗ ਦਾਤੇ ਨਮਸਤੰਗ ਗਾਤੇ ਨਮਸਤੰਗ ਦੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਗ ਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਮੇ ਨਮਸਤ ਸਾਜਮੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਦਰਧਾਮੇ ਨਮਸਤੰਗ ਦਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬ ਰੂਪੇ ਨਮੋ ਸਰਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬਕਾਲੇ ਨਮੋ ਸਰਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗੌਣੇ ਨਮੋ ਸਰਭਾਉਣੇ ਨਮੋ ਸਰਬ ਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬਧੰਦੇ ਨਮੋ ਸਤਬੰਧੇ ਨਮਸਤੰਗ ਦਰਸਾਖੇ ਨਮਸਤੰਗ ਦਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਥੇ ਨਮਸਤੰਗ ਮਹੰਥੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਗਰਥਾ ਨਮੋ ਸਰਬ ਹਰਥਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਛੰਦ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਪੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਜੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸਮ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਬਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਅਰਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁੰ ਪਰਮ ਰੂਪੇ ਨਮੋ ਜੋਗ ਜੋਗੇ ਸੁੰ ਪਰਮ ਸਿੱਧੇ ਨਮੋ ਰਾਜ ਰਾਜੇ ਸੁੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁੰ ਨਮੋ ਜੋਗ ਜੋਗੇ ਸੁੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇ ਦੇਵ ਸੁਧਰਮੇ ਨਮੋ ਰੂਘਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂ ਭੂਭੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋ ਰੋਗੇ ਨਮਸੰ ਸਨਾਨੇ ਨਮੋ ਮੰਤ੍ਰ ਮੰਤ੍ਰੰ ਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੁਪੇ ਅਰੂਪੇ ਸਮਸਤੋ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰ ਊਗ ਹਰਤਾ ਵਰੰਗ ਪਰੰਗ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਵਦਾ ਸਿੱਧਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸੁਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਮੰਗ ਨਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਗੰਜੇ ਨਮਸਤਮੰਗ ਪੰਜੇ ਨਮਸਤਮੰਗ ਕਾਲੇ ਨਮਸਤਮੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਗ੍ਰਿਸੰ ਨਮੋ ਸਰਬ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬਿਜੇ ਅਖਿਜੇ ਬਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਸਿਧੰ ਨਿਵਾਸੀ
चरपट छंद त्व प्रसाद अमृत करमे अमृत धर्मे अखल जोगे अचल भोगे अचल राजे अटल साजे अखल धर्मंग अलख करमंग सर्वंग दाता सर्वंग ज्ञाता सर्वंग भाने सर्वंग माने सर्वंग प्राणंग सर्वंग तरानंग सर्वं भुगता सर्वंग जुगता सर्वंग देवंग सर्वंग भैवंग सर्वंग पाले सर्वंग काले सर्वंग पाले रुआल छंद त्व प्रसाद आद रूपनाद मूर्ता जोन पुरखा पार सर्मांतरमान देव बेबाद उदार सर्पालक सर्वकालक सर्वकोपन काल जतर ततर विराजीव तू ध्रुप्रसाद नाम ठाम ना जात जाकर उपरंग ना रेख आद पुरख उदार मूर्त आजोन

ਰਹਿਤ ਅਭੂਤ ਅਲਖ ਅਭੇਸ ਅੰਗ ਰਾਗਨਾ ਰੰਗ ਜਾਕੇ ਜਾਤ ਪਾਤ ਨਾਮ ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਭਧੂਤ ਗਰਬ ਗੰਜਨ ਸਰਭੰਜਨ ਆਦੁਰਭਸੂਤ ਅੰਗਹੀਨ ਭੰਗਨਾਥਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬੰਤਾ ਸਰਬਧਿਆਨ ਭੇਖ ਸਰਬ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗਾ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨਿਤ

ਆਹ ਬੈਠਾ ਕਹੂੰ ਸਿਮੜ ਭਇਓ ਸੰਗਰੀ ਕੈਠਾ ਸਗਰੀ ਸੁਸ਼ਟਿ ਦਿਖਾਏ ਅਚੰਭਵ ਯਾ ਜੁਗਾਦ ਸਰੂਪ ਸੁਯੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਆਸਿਕ ਸੰਗਰੋ ਦੁਸ਼ਟ ਜਿਤੇ ਉਠਵਾ ਤੁਧ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਆਸ ਧੋਜ ਤਾਪ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤਾ ਵੈ ਮਰੇ ਪੁਰਖ ਜਮਨ ਬਗ ਪਰੇ ਦੇ

ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾਂ ਸਭ ਪੁਜਾਈਆਂ, ਸਦਾ ਗੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ।

ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ।

ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਬਲ, ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਵਾ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਕੇ ਦੁਆਰੇ ਪਾਈਐ। ਧਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਆ ਗੁਰੂ ਕੇਰਾ। ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਗਥ ਕਹਾਣੀ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ, ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤੁਸੈ ਵਿੱਟੋਂ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੁੱਲੇ ਨਾ ਕੀਚਾ ਹੈ ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ, ਤੇਰਾ ਆਪਣਾ ਆਪ ਤੂੰ ਜਾਣ ਹੈ।

ਸੱਚਾ ਮਨ ਮਸਾਇਆ, ਜੀ ਜਨ ਸਭ ਤੁਧ ਉਪਾਏ, ਕਵੇਕ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁੱਠਾ, ਤੇਰਾ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜੈ ਹਰਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਵੇਂ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਵੇਂ ਚੱਲੇ, ਜਿਨ੍ਹਾਂ ਮਾਰਗ ਪਾਪ ਹੈ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਪ ਹੈ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਵੇ ਚਲਾ ਵਹੇ, ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੇ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾਇ, ਮਿਨ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਰਾਗੋ ਹਰਸਿਓ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ,

ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜੋ ਬੇਤਾਲਿਆ, ਕਹੇ ਨਾਨਕ ਦਿਨ ਸੱਚ ਤਜਿਆ, ਕੂੜੇ ਲਾਗੇ ਤਿਨੇ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ।

ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਹੇ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ।

ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਖਤ ਆਪ ਉਪਾਏ ਕਹਿ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ। ਤੋੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਨਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਉਸ ਨੂੰ ਕਹਿ ਪਏ ਨਾ ਸਕੀ, ਜਿਸ ਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਏਵੜ ਦਾਤਾ ਸੋ ਗਿਓ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ।

ਲਾਹਾ ਖਟਿਓ ਦਿਹਾੜੀ, ਇਹ ਧਨ ਤੇ ਨਾ ਮਿਲਿਆ ਜਨ ਹਰਿਆ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨੁ ਹੋਆ ਵੰਜਾਰਾ, ਇਹ ਰਸਨਾ ਤੂੰ ਅੰਦਰ ਸਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਿਕਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰਸ, ਬੌੜਨਾ ਦ੍ਰਿਸ਼ਨਾ ਲਾਗੇ ਆਏ, ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ, ਕਹੇ ਨਾਨਕ ਹੋਰ ਆਂਦਰਾ ਸਾ ਵੀ ਸਰ

ਆਗਮਨ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੈਂ ਆਇਕ ਹੈ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਉਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤਲਾਇਆ ਇਹਨੇ ਤਰੋ ਮੇਰੇ ਹਉ ਔਰ ਤੁਮੈਂ ਜੋ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ

ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਏ ਸਰਵਣੋ ਮੇਰੇ ਹਾਓ ਸਾਚੇ ਸੁਣਨੈ ਨੂੰ ਪਠਾਏ ਸਾਚੇ ਸੁਣਨੈ ਨੂੰ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਵਿਡਾਣੀ ਤਾਗੀਗਤ ਕਹੀ ਨਾ ਜਾਏ ਕਹੇ ਨਾਨਕ ਬਨਤ ਨਾਮ ਸੁਣੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਪੰਤਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਵੱਲੋਂ ਗੁਰੂ ਪਾਤਸ਼ਾਹ ਦਰਬਾਰ 'ਚ ਜੁੜ ਕੇ ਸੰਗਤੀ ਰੂਪ 'ਚ ਨਾਮ ਜਪੇ ਗਏ। ਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮੌਕੇ ਦਰਸ਼ਨਦਾਰੇ ਬਖਸ਼ਿਸ਼ ਕੀਤੇ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨਿਮ ਹੋਏ ਹਨ। ਆਉਣ ਸ੍ਰੀ ਆਸਾ ਕਿਵਾਰ ਦੇ ਸ਼ਬਦ ਕੀਰਤਨ, ਭਾਈ ਸਰਬਜੀਤ ਸਿੰਘ ਜੀ ਲਾਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਨ ਕਰੋ ਜੀ।

0: ਪਹਿਲਾ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੂੰ ਦਾਖੇ ਲੱਖ ਕਰੋੜ, ਸੱਚਾ ਸਰਤਾਨ, ਸੱਚਾ ਸਬਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰਜਮੇ ਸੋ ਕਚਮ ਕੱਚ, ਮਹੱਲਾ ਪਹਿਲਾ।
1: ਵੱਡੀ ਵਡਿਆਈ ਜੇ ਵੱਡਾ ਨਾਓ, ਵੱਡੀ ਵਡਿਆਈ ਜੇ ਸੱਚ ਨਿਆਓ, ਵੱਡੀ ਵਡਿਆਈ ਜੇ ਨੇ ਚਲ ਥਾ।

0: ਕਰਣਾ ਸਰਬ ਰਜਾਏ ਮਹਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਬਿਠੇ ਆਖ ਨਾ ਜਾਪੇ ਜੇ ਕਿਸਿਆਂ ਨੇ ਰਾਹ,

ਨਾਇਕ ਹੈ ਲਿਖਣਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣਵਾਕਰ ਨੇ ਜਜਮਾਲਿਆ ਥਾਉਣ ਅਪਾਇਨ ਕੂੜਿਆ ਮੂੰਹ ਕਾਲੇ ਦੋਜ ਕਚਾਲਿਆ ਤੇਰੇ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾ

ਤਰਤੀਬ ਸਮਾਧ ਖਾਣੀ ਸਮਾਧ ਸਾਧ ਲੱਗੇ ਪ੍ਰਣ ਸਮਾਧ ਸਜੋਗ ਸਵਾਦ ਵਿਜੋਗ ਸਵਾਦ ਭੁੱਖ ਸਵਾਦ ਭੋਗ ਸਵਾਦ ਸਿਫਤ ਸਾਧੂ ਸਵਾਦ ਦੇ ਕੇ ਹਾਜ਼ਰ ਹਾਜ਼ੂ ਵੇਖ ਬੁਢਾ।

ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਉ ਬੋਤੇ ਜਿਹਨੂੰ ਪ੍ਰਭੂਆ ਤਾਂ ਸਭ ਕੁਛ ਸਭ ਸੋਹਣਾ ਆਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੇ ਸੱਚ ਪਾਇਆ ਜਿਵੇਂ ਚੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

0: ਸਿਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪੈਨੀ ਰਹਿਣ ਜਿਨਾ ਮਨ ਚਾਓ
1: ਸਿੱਖੀ ਸਿੱਖਿਆ ਗੁਰ ਵਿਚਾਰ ਮਦਰੀ ਕਰਮ ਗਾਏ ਪਾ ਬੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਗੋਦ ਨੰਦ ਲੱਟੂ ਬਧਾਣੀਆਂ ਗਾ ਪੰਖੀ ਪੌਦੀਆਂ ਲੈਣਾ ਸਾ ਸੁਐ ਚੜ ਪਵਾਈਏ ਜੰਤ ਨਾਨ ਪੌਂਦਿਆਂ ਗਣਤੰਤ ਬੰਧਨ ਬੰਦ ਪਵਾਏ ਸੋਏ ਭਇਆ ਕਿਰਤ ਨੱਚੇ ਸੰਕੋ ਨੱਚ ਨੱਚ

ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪੋ ਵਿੱਚ ਬੰਦੇ ਵੇਖਣ ਕੋ ਦੀ ਦਾ ਹਿੰਦੂ ਸਲਾਹੀ ਸਾਲਾਹ ਦਰਸ਼ਨ ਪਪਾ ਤੀਰਥ ਨਾਵੇ ਅਰਚਾ ਪੂਜਾ ਕਰ ਵਸਟੇ ਕਾਰ।

ਪੌੜੀ ਸੇਵ ਕੀਤੀ ਸਿਰ ਦੁਖੀ ਜਿਹਨੇ ਸੱਚੋ ਸੱਚ ਤਿਹਾਇਆ ਓਨੀ ਮਨ ਦੇ ਪੈਰ ਨਾ ਰੱਖੇ ਹੁਣ ਕਰ ਸੋ ਕਿਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ

ਮੰਡਲਾ ਪੁਰਖਾ ਬਿਰਖਾ ਤੀਰਥਾਂ ਤਟਾਂ ਮੇਗਾ ਖੇਤਾ ਦੀਪਾਲੂਆਂ ਮੰਡਲਾ ਖੰਡਾਵਰ ਪੰਡਾ ਅੰਡ ਜੇਰ ਚੂਤ ਪੂਜਾ ਖਾਣ ਸਿੱਤ ਜਾ ਸੋ ਮਿਤ ਜਾਣ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਏ ਕਿਸਮਾਂ ਨੇ ਸਭਨਾ ਜਿਨ ਕਰਤੇ ਕਰਨਾ ਕੀ ਹੈ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜੱਗ ਤਿਸ ਜੁਹਾਰੀ ਸਵਸਤ

ਮਨਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮਨੇ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ। ਕਸਮੇ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗੇ ਮੈਦਾ ਜਾਏ ਸੀ। ਤਾਂ ਦਰਗੇ ਮੈਦਾ ਜਾਏ ਸੀ।

0: ਪਾਵੇ ਪਿਤਰੀ ਦੇ ਅੱਗੇ ਵਸ ਜਾਣੀ ਪਿਤਰੀ ਚੋਰ ਕਰੇ ਅੜੀਏ ਹੱਦ ਲੜਕੇ ਮੁਸਪੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਨੂੰ ਸੁਣਾਉਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖੋ ਸੇ ਨਿਤ ਹੋਏ ਖੁਆਰ ਸੁਚੇ ਨਾਖੀਏ ਮੈਂ ਦੇ ਪਿੰਡਾ ਧੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋ

0: ਬਿਨਾ ਸੂਤ ਕਲਾਏ ਪੌੜੀ ਸਤਿਗੁਰ ਵੱਡਾ ਕਰ ਸਾਈਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀਆਂ ਜਾਤੀ ਭਾਣਾ ਤਾਂ ਮਨ ਵਸਾਈਆਂ ਘਰ ਹੁਕਮ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਦੁੱਖੇ ਨਾ ਨਿਤ ਪਾਈਆਂ ਸਹਿ ਦੁੱਖ

ਸਿਖਲਾਈ ਸੱਟਿਆ ਕਿਸੇ ਲਗਾ ਦੋ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ ਪਾਪੀ ਸੋਤਨ ਗੱਡਾ ਥੁੱਕਾ ਪਈਆਂ ਤਿੱਥ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਬੜਾ ਵਰਨ ਕੋਏ। ਸੱਚੀ ਬਾਣੀ ਮੀਠੀ ਅੰਮ੍ਰਿਤ ਤਾਰ ਜਿਨ ਪੀਤੀ ਤੁਸ ਤਿਸ ਮੋਖ ਦੁਆਰ ਜੀ ਕੇ ਸਵਰੂਪ। ਸਤਿਗੁਰਾਂ ਨੇ ਅਪਾਰ ਦਇਆ ਦ੍ਰਿਸ਼ਟੀ ਮਿਹਰ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤ ਦਾਤਾਂ ਦੇ ਨਾਲ ਨਿਵਾਜ ਰਹੇ ਸਤਿਗੁਰੂ ਜੀ। ਗੁਰਮੁਖ ਨਾਮ ਦਾਨ ਇਸਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਇਹ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਪਾਈ। ਰਾਤ ਨੂੰ ਸੌਣ ਲੱਗਿਆਂ ਗੁਰੂ ਦਾ ਸਿੱਖ ਗੁਰੂ ਦਾ ਧਿਆਨ ਧਰ ਕੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਾ ਹੈ, ਸਾਡਾ ਨਿਤਨੇਮ ਹੈ। ਔਰ ਸੋਹਿਲੇ ਸਾਹਿਬ ਜੀ ਦੀ ਬਾਣੀ ਦੇ ਵਿੱਚ

ਰੱਖਿਆ ਦੇ ਸ਼ਬਦ ਗੁਰੂ ਦਾ ਸਿੱਖ ਪੜ੍ਹਦਾ ਹੈ। ਰੱਖਿਆ ਦੇ ਲਈ ਉਹਦੇ ਵਿੱਚ ਇੱਕ ਆਪਾਂ ਬਚਨ ਪੜ੍ਹਦੇ ਹਾਂ, ਮਹੱਲਾ ਪੰਜਵਾਂ, ਮਨ ਮਹਿ ਚਿਤਵਾਉ ਚਿਤਵਨੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਆਮ ਤੌਰ 'ਤੇ ਸ਼ਿਕਾਇਤ ਹੁੰਦੀ ਹੈ ਸਾਡੀ ਕਿ ਸਾਡਾ ਮਨ ਨਹੀਂ ਜੁੜਦਾ ਬਾਣੀ 'ਚ। ਖਿਆਲ ਕਰਨਾ, ਜਦੋਂ ਵੀ ਬਾਣੀ ਪੜ੍ਹਦੇ ਹੋ ਅਰਥਾਂ ਦੇ ਵਿੱਚ ਧਿਆਨ ਰੱਖੋ ਅਤੇ ਮਨ ਭਟਕੇਗਾ ਨਹੀਂ। ਮੇਰਾ ਮਤਲਬ ਹੈ ਕਿ ਆਪਾਂ ਹਰ ਰੋਜ਼ ਹੀ ਇਹ ਸ਼ਬਦ ਪੜ੍ਹਦੇ ਹੋਵਾਂਗੇ ਜਿਹੜੇ ਰੱਖਿਆ ਦੇ ਸ਼ਬਦ ਨਾਲ ਪੜ੍ਹਦੇ ਨੇ ਗੁਰੂ ਦੇ ਸਿੱਖ। ਪਰ ਮੇਰਾ ਖਿਆਲ ਕਿ ਧਿਆਨ ਘੱਟ ਦਿੱਤਾ ਹੋਵੇਗਾ ਆਪਾਂ ਨੇ ਕਿ ਮਨ ਮਹਿ ਚਿਤਵਾਓ ਚਿਤਵਨੀ ਉਦਮ ਕਰੋ ਉਠ ਡੀਤ। ਇਹਦਾ ਅਰਥ ਭਾਵ ਕੀ ਹੈ, ਕੀ ਇਹ ਬਾਣੀ ਦੇ ਵਿੱਚ ਸਾਨੂੰ ਮਹਾਰਾਜ ਸਿੱਖਿਆ ਦੇ ਰਹੇ ਨੇ? ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਬੇਨਤੀ ਕਰੋ ਮਨ ਮਹਿ ਚਿਤਵਾਓ ਚਿਤਵਨੀ ਹੇ ਵਾਹਿਗੁਰੂ। ਮੈਂ ਆਪਣੇ ਮਨ ਵਿੱਚ ਇਹ ਚਿਤਵਨੀ ਚਿਤਵਦਾ ਹਾਂ, ਇਹ ਮਹਾਰਾਜ ਇੱਛਾ ਕਰਦਾ ਹਾਂ, ਉੱਦਮ ਕਰੋ ਉਠ ਨੀਤ। ਨਿੱਤ ਹੀ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ ਉੱਦਮ ਕਰਾਂ, ਹਰ ਕੀਰਤਨ ਕਾ ਆਹਰੋ, ਹਰੀ ਦੇ ਕੀਰਤਨ ਦਾ ਆਹਾਰ ਬਖਸ਼ ਵੈਰੂ ਸਾਨੂੰ। ਜੇ ਆਹਾਰੋ ਪਾਠ ਕਰ ਦਿਆਂਗੇ ਤਾਂ ਉਹ ਭੋਜਨ ਹੁੰਦਾ, ਆਹਰੋ ਪਾਠ ਕਰਾਂਗੇ ਤਾਂ ਆਹਰ ਹੁੰਦਾ। ਇਸ ਲਈ ਇੱਕ ਇੱਕ ਲਗਾ ਮਾਤਰਾ ਦਾ ਵੀ ਸਤਸੰਗੀ ਅਰਥ ਉੱਤੇ ਗਹਿਰਾ ਪ੍ਰਭਾਵ ਪੈਂਦਾ। ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਇਹ ਮੇਰੇ ਮਿੱਤਰ ਵਾਹਿਗੁਰੂ, ਮੈਨੂੰ ਵਾਹਿਗੁਰੂ ਦੇ ਕੀਰਤਨ ਦਾ ਆਹਾਰ ਬਖਸ਼, ਅੰਮ੍ਰਿਤ ਵੇਲੇ ਉੱਠਣ ਦੀਆਂ ਦਾਤਾਂ ਬਖਸ਼, ਮੈਂ ਨਿੱਤ ਹੀ ਅੰਮ੍ਰਿਤ ਵੇਲੇ ਉੱਠਣ ਦੀ ਚੇਤਨੀ ਚਿਤਵਾਂ। ਇਹ ਮਨ ਹੀ ਮਨ ਦੇ ਵਿੱਚ ਸ਼ਬਦਾਂ ਨੂੰ ਗਾਇਨ ਕਰਕੇ ਅਤੇ ਅਰਦਾਸ ਕਰਕੇ ਆਰਾਮ ਕਰੀਏ ਅਤੇ ਅੰਮ੍ਰਿਤ ਵੇਲੇ ਆਪਣੇ ਆਪ ਪਰਮਾਤਮਾ ਠਾਵੇਗਾ, ਆਪਣੇ ਆਪ ਹੀ ਸਤਸੰਗ ਵਾਹਿਗੁਰੂ ਉੱਦਮ ਬਖਸ਼ ਦੇਗਾ। ਇਸ ਲਈ ਅੰਮ੍ਰਿਤ ਵੇਲੇ ਉੱਠਣਾ ਇਹ ਵੀ ਇੱਕ ਦਾਤ ਹੈ। ਗੁਰਮੁਖ ਨਾਮ ਦਾਨ ਇਸ਼ਨਾਨ ਕਰਨਾ, ਨਿਤਨੇਮ ਸਿਮਰਨ ਕਰਨਾ, ਫਿਰ ਗੁਰੂ ਕੇ ਚਰਨਾਂ ਦਾ ਧਿਆਨ ਤਰਕੇ ਅਤੇ ਗੁਰੂ ਕੀ ਸੰਗਤ ਵੱਲ ਨੂੰ ਚੱਲ ਪੈਣਾ। ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਹੈ ਕਿ ਜਦੋਂ ਆਪਾਂ ਘਰੋਂ ਮਨ ਬਣਾ ਲੈਂਦੇ ਮੈਂ ਗੁਰੂ ਘਰ ਜਾਣਾ, ਹਾਜ਼ਰੀ ਲੱਗਣ ਲੱਗ ਪੈਂਦੀ। ਜਦੋਂ ਘਰੋਂ ਮਨ ਬਣਾ ਰਹੇ ਨਾ ਆਪਾਂ, ਘਰ ਦੇ ਕੰਮ ਕਾਰ ਸਮੇਟਣ ਲੱਗ ਪੈਂਦੇ ਹਾਂ, ਤਿਆਰੀ ਕਰਨ ਲੱਗ ਪੈਂਦੇ, ਛੇਤੀ ਛੇਤੀ ਕਰੋ ਗੁਰੂ ਘਰ ਜਾਣਾ, ਹਾਜ਼ਰੀ ਲੱਗ ਰਹੀ ਸਾਡੀ। ਅਤੇ ਗੁਰੂ ਮਹਾਰਾਜ ਨੂੰ ਧਿਆਨ ਧਰ ਕੇ ਜਦੋਂ ਆਪਾਂ ਤੁਰ ਪੈਂਦੇ ਹਾਂ ਅਤੇ ਜਿੰਨੇ ਕਦਮ ਚੱਲ ਕੇ ਗੁਰੂ ਚਰਨਾਂ 'ਚ ਆਉਂਦੇ ਹਾਂ, ਕਿਸੇ ਵੀ ਕੰਮ ਦਾ ਫਾਰਮੂਲਾ ਉਹਦਾ ਨਿਯਮ ਹੁੰਦਾ ਸਤਸੰਗੀਓ, ਕੋਈ ਵੀ ਜਿਹੜਾ ਸਵਾਲ ਹੈ ਇਹ ਸੋਲਵ ਕਰਨਾ ਅਤੇ ਉਹਦਾ ਸਾਨੂੰ ਫਾਰਮੂਲਾ ਆਉਣਾ ਜ਼ਰੂਰੀ ਹੈ, ਹੱਲ ਬਹੁਤ ਛੇਤੀ ਹੋ ਜਾਂਦਾ। ਇੱਦਾਂ ਹੀ ਕੋਈ ਵੀ ਕੰਮ ਕਰਦੇ ਹਾਂ ਉਹਦੀ ਮਰਿਆਦਾ ਦਾ ਸਾਨੂੰ ਪਤਾ ਆਵੇ ਅਤੇ ਫਲ ਪੂਰਾ ਤਾਂ ਮਿਲਦਾ। ਸੁਣ ਲਿਆ ਹੋਵੇਗਾ ਕਈਆਂ ਮਹਾਂਪੁਰਸ਼ਾਂ ਕੋਲੋਂ, ਗੁਰਮੁਖਾਂ ਕੋਲੋਂ, ਕਿ ਜਦੋਂ ਕਿਸੇ ਗੁਰੂ ਦੀ ਸੰਗਤ ਸਾਧੂ ਦੀ ਸੰਗਤ ਜਾਂਦੇ ਹਾਂ, ਇੱਕ ਇੱਕ ਪੈਰ ਉੱਤੇ 101 ਅਸਮੇਧ ਜਗ ਦਾ ਫਲ ਮਿਲਦਾ। ਅਤੇ ਫਲ ਮਿਲਣ ਦਾ ਸਤਸੰਗੀਓ ਨਿਯਮ ਹੈ, ਮਰਿਆਦਾ ਹੈ। ਇਹ ਨਹੀਂ ਕਿ ਰਾਜ ਨਿੰਦਿਆ ਚੋਰੀ ਕਰਦੇ ਆਉਣ ਡੇ ਆਪਾਂ ਅਤੇ ਸੋਚੀਏ ਫਲ ਮਿਲ ਜੇ, ਨਹੀਂ। ਫਲ ਕਿੱਦਾਂ ਮਿਲਦਾ ਹੈ? ਜਦੋਂ ਤੁਰਨਾ ਨਾ, ਮੈਂ ਆਪਣੇ ਉਸਤਾਜ ਦੀ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਇੱਥੇ ਰਹਿੰਦੇ ਨੇ ਇਸ ਸ਼ਹਿਰ ਦੇ ਵਿੱਚ ਹੀ, ਬਜ਼ੁਰਗ ਨੇ ਬਹੁਤ ਜ਼ਿਆਦਾ, ਹੁਣ ਉਹਨਾਂ ਦੀ ਅਵਸਥਾ ਆ ਚੁੱਕੀ, ਉਹਨਾਂ ਦੇ ਬੱਚੇ ਇੱਥੇ ਮਿਲਦੇ ਮੈਨੂੰ। ਸੋਨਾ ਜੀ ਦੇ ਪਾਸੋਂ ਪੜ੍ਹੇ ਹਾਂ ਕਥਾ ਦੀ ਸਤਸੰਗੀਓ ਸੰਥਿਆ ਉਹਨਾਂ ਤੋਂ ਕੀਤੀ ਹੈ। ਬਾਕੀ ਦੀ ਸੰਥਾ ਗਿਆਨੀ ਪ੍ਰੇਮ ਸਿੰਘ ਜੀ, ਗਿਆਨੀ ਹਰਬੰਸ ਸਿੰਘ ਜੀ ਪਰਮਹੰਸ ਤਿੰਨਾਂ ਦੇ ਪਾਸੋਂ ਕੀਤੀ ਹੈ। ਜਿਹੜੇ ਗਿਆਨੀ ਹਰਬੰਸ ਸਿੰਘ ਜੀ ਪਰਮਹੰਸ ਸਨ, ਬੜੇ ਪਿਆਰ ਵਾਲੇ ਅਤੇ ਬੜੇ ਸੁੱਧੇ ਸਾਦੇ ਸੁਭਾਅ ਦੇ, ਫਰੀਦਕੋਟ ਜ਼ਿਲ੍ਹੇ 'ਚ ਪਿੰਡ ਉਹਨਾਂ ਦਾ ਸਿੱਖਾਂ ਵਾਲਾ। 1984 ਦੇ ਹਮਲੇ ਤੋਂ ਬਾਅਦ ਵਿੱਚ ਮਿਹਤੇ ਕਥਾ ਕਰ ਰਹੇ ਸੀ ਗਿਆਨੀ ਹਰਬੰਸ ਸਿੰਘ ਜੀ ਪਰਮਹੰਸ, ਸੰਤਾਂ ਵਰਗੀ ਉਹਦੀ ਆਵਾਜ਼ ਹੈ। ਫੌਜ ਨੇ ਆ ਕੇ ਘੇਰਾ ਪਾ ਲਿਆ, ਕਹਿੰਦੇ ਸੰਤ ਆਏ ਨੇ ਇੱਥੇ ਬੋਲ ਰਹੇ ਸੀ। ਉਹ ਫਿਰ ਸਿੰਘ ਬੁਲਾਇਆ, ਕਹਿੰਦੇ ਆ ਸਿੰਘੋ, ਜਿਹੜਾ ਕਥਾ ਕਰ ਰਿਹਾ ਸੀ ਆ ਸਿੰਘੋ, ਉਹਦੀ ਆਵਾਜ਼ ਜਦੋਂ ਉਹਨਾਂ ਚੈੱਕ ਕੀਤੀ ਕਹਿੰਦੇ ਠੀਕ ਹੈ, ਮਤਲਬ ਉਹਦੀ ਆਵਾਜ਼ ਬਿਲਕੁਲ ਸੰਤਾਂ ਵਰਗੀ।
ਸੋ ਤਿੰਨਾਂ ਦੇ ਪਾਸੋਂ ਗੁਰਮਤਿ ਦੀ ਵਿੱਦਿਆ ਗੁਰਬਾਣੀ ਦੀ ਸੰਥਿਆ ਲਈ ਹੈ। ਕਥਾ ਦੀ ਜਿਹੜੀ ਸੰਥਿਆ ਹੈ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਅਤੇ ਗਿਆਨੀ ਜੋਗਿੰਦਰ ਸਿੰਘ ਜੀ ਧਰਮਕੋਟ ਵਾਲੇ ਤਿੰਨਾਂ ਦੇ ਪਾਸੋਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ ਮੈਂ ਕਰਾਂ ਉਸਤਾਦ ਜੀ ਗਿਆਨੀ ਸੁਰਜੀਤ ਸਿੰਘ ਜੀ ਨੂੰ ਪੁੱਛਿਆ ਕਿ ਸਿਮਰਨ ਦੀ ਯੁਗਤੀ ਮੈਨੂੰ ਕਹਿੰਦੇ ਜਦੋਂ ਤੁਰੀਦਾ ਨਾ ਇੱਕ ਪੈਰ ਧਰਤੀ 'ਤੇ ਰੱਖਣਾ ਅਤੇ ਮੂੰਹ ਤੋਂ ਕਹਿਣਾ ਵਾਹਿ, ਦੂਜਾ ਰੱਖਣਾ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ, ਜੇ ਤੇਜ਼ ਤੁਰਾਂਗੇ ਤਾਂ ਤੇਜ਼ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਜਦੋਂ ਆਵਾਂਗੇ ਇੱਕ ਇੱਕ ਪੈਰ ਉੱਤੇ 101 ਅਸਮੇਧ ਜੱਗ ਦਾ ਫਲ ਮਿਲਦਾ ਪਿਆਰਿਆ ਯੁਗਤੀ ਹੈ। ਇਹ ਤਾਂ ਆਪਾਂ ਸੁਣਿਆ ਹੋਵੇਗਾ ਕਿ ਅਸਮੇਧ ਜੱਗ ਦਾ ਫਲ ਮਿਲਦਾ, ਪਰ ਗੱਲਾਂ ਕਰਦੇ ਆਈਏ, ਨਿੰਦਿਆ ਚੁਗਲੀ ਕਰਦੇ ਆਈਏ, ਇੱਧਰ ਉੱਧਰ ਵਹਿੰਦੇ ਆਈਏ ਤਾਂ ਫਿਰ ਥੋੜ੍ਹਾ ਫਲ ਮਿਲਦਾ। ਫਲ ਤਾਂ ਮਿਲਦਾ ਜੇ ਅਸੀਂ ਉਸ ਵਿਧੀ ਅਨੁਸਾਰ ਆਵਾਂਗੇ। ਤਾਂ ਹੀ ਬਾਣੀ 'ਚ ਲਿਖਿਆ ਕਬੀਰ ਸਾਧੂ ਕੋ ਮਿਲਣ ਜਾਈਏ ਸਾਥ ਨਾ ਲੀਜੇ ਕੋਏ। ਕਹਿੰਦੇ ਸਾਧੂ ਗੁਰੂ ਨੂੰ ਮਿਲਣ ਜਾਣਾ ਵੇ ਨਾਲ ਕਿਸੇ ਨੂੰ ਨਾ ਲਓ, ਇਕੱਲੇ ਤੁਰ ਪਾਓ। ਇਹਦਾ ਕਾਰਨ ਇਹੀ ਹੈ ਕਿ ਜਦੋਂ ਆਪਾਂ ਦੋ ਜਣੇ ਤੁਰ ਪੈਂਦੇ ਕੋਈ ਨਾ ਕੋਈ ਗੱਲ ਵਿੱਚੋਂ ਛਿੜ ਪੈਂਦੀ ਹੈ। ਕਈ ਵਾਰ ਤਜਰਬਾ ਵੀ ਕੀਤਾ ਸਤਸੰਗੀਓ, ਪਾੜ ਕੇ ਤੁਰਦੇ ਫਿਰਦੇ ਕਰਨ ਲੱਗ ਪਈ ਹੈ ਨਾ, ਕਿ ਉਹਦਾ ਕੋਈ ਨਾ ਕੋਈ ਰਾਜ ਮਿਲ ਹੀ ਪੈਂਦਾ, ਕੋਈ ਫਤਿਹ ਬੁਲਾ ਤੇ ਕਿਸੇ ਨੇ ਕਿਸੇ ਸੁੱਖ ਸਾਂਦ ਪੁੱਛ ਲਈ, ਜੇ ਨਾਮ ਜਵਾਬ ਦਈਏ ਤਾਂ ਵੀ ਠੀਕ ਨਹੀਂ, ਜੇ ਜਵਾਬ ਦਈਏ ਤਾਂ ਸਤਸੰਗ ਫਿਰ ਉਹ ਮਹਾਰਾਜ ਦੀ ਬਾਣੀ ਦੇ ਵਿੱਚ ਬੋਲਣਾ ਨਹੀਂ ਚਾਹੀਦਾ। ਪੰਜ ਬਾਣੀਆਂ ਦੇ ਨਿਤਨੇ ਵਿੱਚ ਬੋਲਣਾ ਨਹੀਂ ਚਾਹੀਦਾ। ਪੰਜ ਪਿਆਰੇ ਸਾਹਿਬ ਜਦੋਂ ਅੰਮ੍ਰਿਤ ਛਕਾਉਂਦੇ ਨੇ ਵਿੱਚ ਉਹ ਬੋਲਦੇ ਨੇ, ਬਿਲਕੁਲ ਅਖੰਡ ਜਾਪ ਹੁੰਦਾ। ਦੂਸਰੀ ਬੇਨਤੀ ਕਿ ਕੋਈ ਵੀ ਬਾਣੀ ਪੜ੍ਹਨੀ ਹੈ ਉਹਦੀਆਂ ਲਾਸਟ ਦੀਆਂ ਪੰਕਤੀਆਂ ਦੋ ਪੜ੍ਹ ਕੇ ਫਿਰ ਨਮਸਕਾਰ ਕਰਨੀ ਬਾਣੀ ਨੂੰ। ਪੰਜ ਪਿਆਰੇ ਸਾਹਿਬ ਵੀ ਜਦੋਂ ਅੰਮ੍ਰਿਤ ਛਕਾਉਂਦੇ ਉਹ ਤੋਂ ਅਖੰਡ ਅਤੇ ਜਾਪ ਕੋਈ ਨਹੀਂ ਹੋਏਗਾ। ਅਰਦਾਸ ਕਰਕੇ ਪੰਜ ਪਿਆਰੇ ਸਾਹਿਬਾਨ ਗੁਰੂ ਕੀ ਆਗਿਆ ਲੈ ਕੇ ਹੁਕਮ ਲੈ ਕੇ ਅੰਮ੍ਰਿਤਮਈ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਦੇ ਨੇ। ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਲਾਸਟ ਵਾਲੀਆਂ ਪੰਕਤੀਆਂ ਜਿਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਇੱਥੇ ਖਿਆਲ ਕਰਨਾ ਜਿਨੀ ਨਾਮ 'ਤੇ ਆਇਆ ਗਏ, ਜੇ ਗਏ ਮਸਕਤ ਕਾਲ ਪੜ੍ਹ ਕੇ ਚੱਲ ਜਾਣ ਗਲਤ ਹੈ, ਗਏ ਨਹੀਂ ਗਾ ਉੱਥੇ, ਗਏ ਗਏ ਹੁੰਦਾ ਗੱਗੇ ਦਾ ਨਾਮ ਗਏ, ਗੱਗਾ ਈੜੀ ਲਾਂ ਗਏ, ਉੱਥੇ ਪਾਠ ਕਰਨਾ ਗਏ ਮਸਕਤ ਕਾਲ ਜਿਨੀ ਨਾਮ। ਇੱਥੇ ਵੀ ਖਿਆਲ ਕਰਨਾ ਜਿਨੀ ਨਹੀਂ ਗਾ, ਜੇ ਜਿੰਨੀ ਪੜ੍ਹਤਾ ਤਾਂ ਅਸੀਂ ਗਲਤ ਹੈ, ਉੱਥੇ ਟਿੱਪੀ ਹੈ ਨਹੀਂ ਗੀ, ਥੱਲੇ ਹਾਹਾ ਹੈ ਨਹੀਂ, ਜੱਜੇ ਸਿਹਾਰੀ ਅਤੇ ਨੰਨੇ ਬਿਹਾਰੀ ਹੈ, ਜਿਨੀ ਭੋਲਾ ਜਿਹਾ, ਜਿਨੀ ਨਾਮ 'ਤੇ ਆਇਆ ਗਏ ਮਸਕਤ ਕਾਲ ਨਾਨਕ, ਇੱਥੇ ਠਹਿਰਨਾ ਨਾਨਕ ਤੇ ਮੁੱਖ ਉਜਲੇ, ਜੇ ਆਪਾਂ ਪੜ੍ਹ ਜਾਂਗੇ ਨਾਨਕ ਤੇ ਮੁੱਖ ਉਜਲੇ ਗਲਤ ਹੈ, ਨਾਨਕ 'ਤੇ ਠਹਿਰਨਾ ਥੋੜ੍ਹਾ ਜਿਹਾ। ਨਾਨਕ ਜੀ ਕਹਿੰਦੇ ਨੇ ਨਾਨਕ ਤੇ ਮੁੱਖ ਉਜਲੇ, ਜਿਨ੍ਹਾਂ ਨੇ ਨਾਮ 'ਤੇ ਆਇਆ ਕਾਲ ਕਮਾਈ ਕੀਤੀ ਉਹ ਮੂੰਹ ਪਵਿੱਤਰ ਹੈ। ਅਤੇ ਜੇ ਆਪਾਂ ਪੜ੍ਹ ਜਾਂਗੇ ਨਾਨਕ ਤੇ ਮੁੱਖ ਉਜਲੇ, ਨਾਨਕ ਵੀ ਅਤੇ ਮੂੰਹ ਹੀ ਉਜਲ, ਗਲਤ ਹੋ ਗਿਆ ਨਾ। ਇਸ ਵਾਸਤੇ ਬਾਣੀ ਨੂੰ ਥੋੜ੍ਹਾ ਪੜ੍ਹੋ, ਧਿਆਨ ਨਾਲ ਪੜ੍ਹੋ, ਧਿਆਨ ਦੇ ਕੇ ਪੜ੍ਹੋ, ਵਿਸ਼ਰਾਮ ਲਾ ਕੇ ਪੜ੍ਹੋ, ਅਰਥ ਦੇ ਉੱਤੇ ਧਿਆਨ ਦੇ ਕੇ ਪੜ੍ਹੋ, ਅਤੇ ਜ਼ਿਆਦਾ ਅਨੰਤ ਅਤੇ ਜ਼ਿਆਦਾ ਫਲ ਮਿਲਦਾ ਪਿਆਰਿਓ। ਇਸ ਲਈ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਨਾਨਕ ਜੀ ਕਹਿੰਦੇ ਨੇ ਤੇ ਮੁੱਖ ਉਜਲੇ, ਉਹ ਮੂੰਹ ਪਵਿੱਤਰ ਨੇ, ਪਾਵਨ ਹਨ, ਉੱਜੜ ਹਨ, ਉਹਨਾਂ ਦੇ ਨਾਲ ਹੋਰ ਕਿੰਨੇ ਜੀਵ ਤਰ ਗਏ। ਇਹ ਪੰਕਤੀਆਂ ਦੁਆਰਾ ਪੜ੍ਹਨੀਆਂ, ਫਤਿਹ ਬੁਲਾਉਣੀ, ਫਿਰ ਜਾਪ ਸਾਹਿਬ ਸ਼ੁਰੂ ਕਰਨਾ, ਜਾਪ ਸਾਹਿਬ ਦੀਆਂ ਲਾਸਟ ਵਾਲੀਆਂ ਪੰਕਤੀਆਂ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾੰਗ ਸੰਗੇ ਅਪੰਗੰਗ ਵਿਭੂਤੇ ਦੁਆਰਾ ਪੜ੍ਹਨੀ, ਫਤਿਹ ਬੁਲਾਉਣੀ ਹੈ। ਫਿਰ ਸਵਈਆਂ ਦੀ ਸਤਸੰਗੀ ਪੰਕਤੀ ਹੈ ਲਾਸਟ ਵਾਲੀਆਂ, ਕੋ ਬੁਤਾਨ ਕੋ ਪੂਜਤ ਹੈ ਪਾਸ, ਕੋ ਮ੍ਰਿਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਦੁਬਾਰਾ ਪੜ੍ਹਨੀ ਆ, ਫਤਿਹ ਬੁਲਾਉਣੀ ਆ। ਫਿਰ ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰ ਉਦਾਰ, ਬਾਹੀ ਗਹੇ ਕੀ ਰਾਜਸ, ਗੋਬਿੰਦ ਦਾਸ ਤੁਹਾਰ, ਇਹ ਪੰਕਤੀ ਦੁਆਰਾ ਪੜ੍ਹਨੀ ਆ, ਫਤਿਹ ਫਿਰ ਬੁਲਾਉਣੀ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੂਰੇ। ਆਨੰਦ ਸਾਹਿਬ ਜੀ ਦੀਆਂ ਸਮਾਪਤੀ ਦੀਆਂ ਪੰਕਤੀਆਂ ਦੁਆਰਾ ਪੜ੍ਹ ਕੇ ਫਤਿਹ ਬੁਲਾਉਣੀ ਹੈ।
ਭਾਵ ਹੈ ਕਿ ਜਦੋਂ ਅਸੀਂ ਤੁਰ ਫਿਰ ਕੇ ਨਿਤਨੇਮ ਕਰਦੇ ਹਾਂ ਸਤਸੰਗ ਕੋਈ ਨਾ ਕੋਈ ਮਿਲ ਪੈਂਦਾ ਜਾਂ ਸਾਡਾ ਧਿਆਨ ਇੱਧਰ ਉੱਧਰ ਚਲਾ ਜਾਂਦਾ। ਯਤਨ ਕਰੋ ਕਿ ਪੰਜ ਬਾਣੀਆਂ ਦਾ ਨਿਤਨੇਮ ਘੱਟ ਤੋਂ ਘੱਟ ਸੁਰਤ ਜੋੜ ਕੇ ਧਿਆਨ ਧਰ ਕੇ ਅਤੇ ਫਿਰ ਪੜ੍ਹੀਏ, ਜ਼ਿਆਦਾ ਲਾਭ ਮਿਲੇਗਾ। ਸਵਾਲ ਕਰਤਾ ਕਿਸੇ ਨੇ ਕਿ ਅਸੀਂ ਕੰਮ 'ਤੇ ਹੁੰਦੇ ਹਾਂ ਅਤੇ ਕੀ ਕੀਤਾ ਜਾਵੇ, ਸਵੇਰੇ ਉੱਠਦੇ ਹਾਂ ਚਾਰ ਛੇਤੀ ਛੇਤੀ 4 ਵਜੇ ਗੱਡੀ ਲੈ ਕੇ ਜਾਣਾ ਜਾਂ 3 ਵਜੇ, ਅਤੇ ਬੇਨਤੀ ਕੀਤੀ ਸੀ ਕਿ ਭਾਈ ਇਸ਼ਨਾਨ ਪਾਨ ਕਰ ਲਓ, ਰਸਤੇ 'ਚ ਆਪਾਂ ਨਿਤਨੇਮ ਬਾਣੀ ਪੜ੍ਹ ਸਕਦੇ ਹਾਂ ਜਾਂ ਸੁਣ ਸਕਦੇ ਹਾਂ। ਕਈਆਂ ਦਾ ਸਵਾਲ ਹੁੰਦਾ ਕਿ ਅਸੀਂ ਕੰਮ ਕਰਦੇ ਹਾਂ ਕਿਸੇ ਫੈਕਟਰੀ 'ਚ ਜਾਂ ਕਿਤੇ, ਖੜਕਾ ਦੜਕਾ ਉੱਥੇ ਬੜਾ ਹੋ ਰਿਹਾ, ਨਿਤਨੇਮ ਨਹੀਂ ਹੋ ਰਿਹਾ, ਅਤੇ ਸਤਸੰਗ ਹੈੱਡਫੋਨ ਲਾ ਕੇ ਆਪਾਂ ਬਾਣੀ ਦਾ ਨਿਤਨੇਮ ਸੁਣ ਸਕਦੇ ਹਾਂ। ਸੁਣ ਤੇ ਪੁਨੀਤ ਕਹਿ ਤੇ ਪਵਿੱਤਰ, ਸੁਣਨ ਦਾ ਲਾਭ ਜ਼ਿਆਦਾ ਅਤੇ ਸਤਸੰਗ ਬੋਲਣ ਦਾ ਲਾਭ ਘੱਟ। ਸੋਹਣੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਉਹ 'ਚ ਬਣ ਆਪਾਂ ਪੜ੍ਹਦੇ ਹਾਂ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਪੁਨੀਤ, 3 ਦਰਜੇ ਵੱਧ ਫਲ, 3 ਵਾਰਾਂ ਕਹੀਏ ਪਵਿੱਤਰ ਪਵਿੱਤਰ ਪਵਿੱਤਰ ਫਿਰ ਬਣਦਾ ਪੁਨੀਤ। ਅਤੇ ਮਹਾਰਾਜ ਕਹਿੰਦੇ ਸੁਣ ਤੇ ਪੁਨੀਤ, ਸੁਣਨ ਵਾਲੇ ਪੁਨੀਤ ਨੇ, ਬਹੁਤੇ ਪਵਿੱਤਰ ਬਹੁਤੇ ਪਵਿੱਤਰ। ਅਤੇ ਕਹਿਣ ਵਾਲੇ ਜਿਹੜੇ ਕਹਿੰਦੇ ਨੇ, ਜਿਹੜੇ ਬਾਣੀ ਪੜ੍ਹਦੇ ਨੇ ਸੁਣਾਉਂਦੇ ਨੇ, ਉਹ ਪੁਨੀਤ, ਉਹ ਪਵਿੱਤਰ। ਇਸ ਲਈ ਸੱਚੇ ਪਾਤਸ਼ਾਹ ਮਿਹਰ ਕਰਨ, ਜਿੱਦਾਂ ਵੀ ਹੋ ਸਕੇ ਬਾਣੀ ਨਾਲ ਜੁੜਨਾ ਸਤਸੰਗੀਓ, ਨਿਤਨੇਮ ਸੁਣ ਲਓ, ਜਿੱਦਣ ਵਿਹਲ ਉੱਦਣ ਟੇਕੇ ਕਰ ਲਓ, ਜਿੱਦਣ ਜੇ ਨਹੀਂ ਕੰਮ ਹੈ ਆਪਾਂ ਨੂੰ ਤਾਂ ਕੰਮ ਦੇ ਵਿੱਚ ਆਪਾਂ ਸਤਸੰਗੀ ਜਿਹੜਾ ਹੈ ਨਿਤਨੇਮ ਆਪਣਾ ਛੱਡਣਾ ਨਹੀਂ, ਨਿਤਨੇਮ ਗੁਰੂ ਦੇ ਸਿੱਖ ਨੇ ਜ਼ਰੂਰ ਕਰਨਾ, ਗੁਰੂ ਕਿਰਪਾ ਕਰਨ। ਸੋ ਮੈਂ ਬੇਨਤੀ ਕਰ ਰਿਹਾ ਸੀ, ਉਸਤਾਦ ਜੀ ਨੇ ਦੱਸਿਆ ਕਿ ਜਦੋਂ ਸੰਗਤ ਵਿੱਚ ਆਉਣਾ ਹੈ, ਤੁਰਨਾ ਹੈ ਜਾਂ ਕਿਤੇ ਵੀ ਜਾਣਾ ਹੈ, ਅਤੇ ਇੱਕ ਪੈਰ ਰੱਖੋ ਧਰਤੀ 'ਤੇ ਵਾਹੇ, ਦੂਜਾ ਰੱਖੋ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰੂ ਮਿਹਰ ਕਰਦਾ ਫਿਰ ਜ਼ਿਆਦਾ ਫਲ ਮਿਲਦਾ ਸਤਸੰਗੀ। ਗੁਰਾਂ ਨੇ ਕਿਰਪਾ ਕੀਤੀ ਹੈ, ਗੁਰੂ ਕੀ ਸੰਗਤ ਵਿੱਚ ਆਏ ਹਾਂ, ਗੁਰੂ ਕੇ ਦਰਸ਼ਨ ਕੀਤੇ ਨੇ, ਇਲਾਹੀ ਬਾਣੀ ਦਾ ਆਨੰਦ ਮਾਣਿਆ ਹੈ, ਅੰਮ੍ਰਿਤ ਵੇਲੇ ਗੁਰਾਂ ਨੇ ਅੰਮ੍ਰਿਤਮਈ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸੋ ਆਏ ਹੋਏ ਮੁੱਖ ਵਾਕ ਦੇ ਵਿਚਾਰ ਗੁਰੂ ਮਹਾਰਾਜ ਮਿਹਰ ਕਰਨ, ਜੋ ਸੁੱਖ ਦਰਸ਼ਨ ਪੇਖ ਅਤੇ ਪਿਆਰੇ ਮੁੱਖ 'ਤੇ ਕਹਿਣ ਨਾ ਜਾਏ, ਜੋ ਪਿਆਰੇ ਹੋ ਗੁਰੂ ਕੇ ਦਰਸ਼ਨ ਕਰਨ ਦਾ ਸੁੱਖ ਹੈ, ਇਹਨਾਂ ਮੂੰਹ ਤੋਂ ਕਿਹਾ ਨਹੀਂ ਜਾ ਸਕਦਾ, ਇੰਨਾ ਸੁੱਖ ਹੈ ਗੁਰੂ ਕੇ ਦਰਸ਼ਨਾਂ ਦਾ। ਸੋ ਪਿਆਰ ਨਾਲ ਬੋਲੀਏ ਕਰਾਂ।

ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹੇ ਤਰੀ। ਪੱਟ ਕਹਿੰਦੇ ਨੇ ਕਿ ਛਤਰ ਸਿੰਘਾਸਨ ਤਿਰਥਮੀ ਗੁਰ ਅਰਜਨ ਕੋ ਦੇ ਆਇਓ। ਜਦੋਂ ਗੁਰੂ ਰਾਮਦਾਸ ਜੀ ਸੱਚਖੰਡ ਚੱਲੇ ਛਤਰ ਸਿੰਘਾਸਨ ਪ੍ਰਿਥਮੀ, ਸਾਰਾ ਧਰਤੀ ਦਾ ਰਾਜ, ਧਰਤੀ ਦਾ ਚਵਰ ਛਤਰ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਅਤੇ ਸੱਚਖੰਡ ਚਲੇ ਗਏ। ਇਸ ਲਈ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਨੇ। ਸਤਸੰਗੀਓ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬਾਨ ਦੇ ਜਿਹੜੇ ਗੁਰਪੁਰਬ ਨੇ ਨਾ ਸਤਸੰਗੀਓ, ਜਦੋਂ ਈਸਰੀ ਸੰਮਤ ਨਹੀਂ ਸੀ ਚੱਲੀ, ਇਹਦੇ ਗੋਰਿਆਂ ਦਾ ਰਾਜ ਪੰਜਾਬ ਦੇ ਵਿੱਚ ਹੋਇਆ, ਜਦੋਂ ਕਪਟ ਦੇ ਨਾਲ, ਛਲ ਦੇ ਨਾਲ, ਧੋਖੇ ਨਾਲ ਫੁੱਟ ਪਾ ਕੇ, ਅਤੇ ਰਾਜ ਜਿਹੜਾ ਸਾਡਾ ਸੀ ਖੋਇਆ ਗੋਰਿਆਂ ਨੇ ਧੋਖੇ ਨਾਲ। ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਅੰਗਰੇਜ਼ੀ ਨੂੰ ਦਫ਼ਤਰੀ ਭਾਸ਼ਾ ਬਣਾਤਾ ਕਿ ਜਿਹੜਾ ਵੀ ਵਿਅਕਤੀ ਅੰਗਰੇਜ਼ੀ ਸਿੱਖੇਗਾ ਉਸ ਨੂੰ ਜੌਬ ਮਿਲੇਗੀ ਸਰਕਾਰੀ, ਕਮਰਸਲੀ ਕਰ ਦਿੱਤੀ, ਜ਼ਰੂਰੀ ਕਰ ਦਿੱਤੀ ਅੰਗਰੇਜ਼ੀ ਪੜ੍ਹਾਈ। ਜਦੋਂ ਮੁਗਲਾਂ ਦਾ ਰਾਜ ਸੀ, ਮੁਗਲਾਂ ਨੇ ਜਿਹੜੀ ਫਾਰਸੀ ਸੀ ਇਹਨੂੰ ਲਾਜ਼ਮੀ ਕਰਤਾ ਕਿ ਜਿਹੜਾ ਫਾਰਸੀ ਪੜ੍ਹੇਗਾ ਉਹੀ ਪਟਵਾਰੀ ਜਾਂ ਸਰਕਾਰੀ ਕੰਮਾਂ 'ਚ ਲੱਗ ਸਕਦਾ। ਸੋ ਅੰਗਰੇਜ਼ਾਂ ਨੇ ਅੰਗਰੇਜ਼ੀ ਸ਼ੁਰੂ ਕਰਤੀ। ਜਿਹੜੀ ਅੰਗਰੇਜ਼ੀ ਸੰਮਤ ਹੈ ਜਾਂ ਅੰਗਰੇਜ਼ੀ ਜਿਹੜੇ ਮਹੀਨੇ ਆਪਾਂ ਹੁਣ ਕਹਿੰਦੇ ਹਾਂ, ਇਹ ਸਤਸੰਗ ਇਹ ਗੋਰਿਆਂ ਨੇ ਚਾਲੂ ਕੀਤੇ, ਇਹ ਤੋਂ ਪਹਿਲਾਂ ਨਹੀਂ ਸੀ ਕੁਛ ਵੀ। ਇਹਨਾਂ ਤੋਂ ਪਹਿਲਾਂ ਜਿਹੜਾ ਸੀ ਦੇਸੀ ਅਤੇ ਜਿਹੜੇ ਸੀ ਸੁਦੀ ਅਤੇ ਵਧੀ ਚੱਲਦੇ ਸੀ। ਗੁਰੂ ਸਾਹਿਬ ਜੀ ਦੇ ਵੇਲੇ ਜਿੰਨੇ ਗੁਰੂ ਨੇ ਹੁਕਮਨਾਮੇ ਜਾਰੀ ਕੀਤੇ ਨੇ, ਗੁਰੂ ਸਾਹਿਬ ਜੀ ਹੁਕਮਨਾਮੇ ਲਿਖਦੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਜਾਂ ਕੋਈ ਵੀ ਗ੍ਰੰਥ ਲਿਖਦੇ ਅਤੇ ਉਹਦੇ 'ਤੇ ਸੱਚੇ ਪਾਤਸ਼ਾਹ ਸੰਮਤ ਲਿਖਦੇ। ਜਿਹੜੀ ਸੰਮਤ ਹੁੰਦੀ ਹੈ ਇਹ ਈਸਵੀ ਨਾਲੋਂ 57 ਸਾਲ ਵੱਡੀ ਹੁੰਦੀ ਹੈ, 57 ਸਾਲ। ਮੰਨ ਲਓ ਜਿੱਦਾਂ ਹੁਣ 2026 ਹੈ, ਅਤੇ 2026 ਦੇ ਵਿੱਚ 57 ਪਲੱਸ ਕਰ ਦਿਓ ਜਿੰਨਾ ਆ ਜਾਏ ਤਾਂ ਉਹ ਬਿਕਰਮੀ ਚੱਲ ਰਹੀ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਹੈ 1663 ਬਿਕਰਮੀ ਅਤੇ 1606 ਈਸਵੀ ਨੂੰ ਹੋਈ, ਮਤਲਬ 30 ਮਈ ਔਰ 1606 ਈਸਵੀ ਔਰ ਜੇਠ ਸੁਦੀ ਚਾਰ ਨੂੰ ਸਤਸੰਗੀਓ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਹੈ 1663 ਸੋ ਬਿਖਰੀ 2 ਹਾੜ ਨੂੰ ਹੋਇਆ। ਹੁਣ ਇੱਥੇ 3 ਤਰੀਕਾਂ ਮੈਂ ਬੋਲ ਰਿਹਾ, 3 ਤਰੀਕਾਂ। ਇੱਕ ਤਾਂ ਜੇਠ ਸੁਦੀ ਚਾਰ, ਦੂਜਾ 2 ਹਾੜ, ਤੀਸਰਾ 30 ਮਈ। ਇਸ ਲਈ ਇਹ 3 ਹਨ ਸਤਸੰਗੀਓ। ਇੱਕ ਤਾਂ ਹੁਣ ਜਿਹੜੀ ਚੱਲ ਰਹੀ ਈਸਵੀ ਆਪਾਂ ਜ਼ਿਆਦਾ ਇਹੀ ਵਰਤ ਰਹੇ ਹਾਂ, ਅਤੇ ਈਸਵੀ ਦੇ ਵਿੱਚ ਅੱਜ ਤਰੀਕ 18 ਜੂਨ ਅਤੇ 2026 ਸਤਸੰਗੀਓ। ਜੇ ਆਪਾਂ ਅੰਗਰੇਜ਼ੀ ਜਿਹੜਾ ਦੇਸੀ ਮਹੀਨਾ ਉਹਦਾ ਹਿਸਾਬ ਲਾਵਾਂਗੇ ਤਾਂ 3 ਸਤਸੰਗੀਓ ਹਾੜ, ਅਤੇ ਜੇ ਅੱਜ ਅਸੀਂ ਵੇਖਾਂਗੇ ਜਿਹੜੀ ਬਿਕਰਮੀ ਸੰਮਤ ਦਾ ਸੁਦੀ ਬਦੀ ਦਾ ਸਤਸੰਗੀਓ ਉਹਦੇ ਵਿੱਚ ਅੱਜ 4, ਮਤਲਬ ਕਿ ਜਿਹੜਾ ਹਾੜ ਹੈ ਇਹ 3 ਅਤੇ ਸੁਦੀ ਅੱਜ 4 ਅਤੇ ਅੰਗਰੇਜ਼ੀ ਤਰੀਕ ਅੱਜ 18। ਇਹ ਚੀਜ਼ਾਂ ਨੇ, ਹੋਰ ਸੌਖਾ ਸਮਝਿਓ। ਮੁੰਬਈ ਵਿਖੇ ਭੈਣ ਜੀ ਮੇਰੇ ਕੋਲ ਆਏ ਅਤੇ ਕਹਿੰਦੇ, ਬਾਬਾ ਜੀ ਮੇਰੇ ਬੱਚੇ ਦਾ ਜਨਮ ਹੋਇਆ ਸੀ, ਜਿੱਦਣ ਗੁਰੂ ਨਾਨਕ ਦੇਵ ਦਾ ਗੁਰਪੁਰਬ ਮਨਾ ਰਹੇ ਸੀ ਨਾ, ਸੀ ਕਹਿੰਦੇ ਉਸ ਦਿਨ ਮਹਾਰਾਜ ਦਾ ਗੁਰਪੁਰਬ ਸੀ ਅਤੇ ਉਸ ਦਿਨ ਮੇਰੇ ਬੱਚੇ ਦਾ ਜਨਮ ਹੋਇਆ ਸੀ, ਪਰ ਹੁਣ ਜਦੋਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਆਉਂਦਾ ਅਤੇ ਮੇਰੇ ਬੱਚੇ ਦਾ ਜਨਮ ਦਿਨ ਉਸ ਦਿਨ ਕਿਉਂ ਨਹੀਂ ਆਉਂਦਾ। ਮੈਂ ਬੇਨਤੀ ਕੀਤੀ, ਭੈਣ ਤੁਸੀਂ ਅੰਗਰੇਜ਼ੀ ਤਰੀਕ ਦੀ ਪੂਛ ਫੜ ਲਈ, ਜਿੱਦਣ ਉਸ ਦਿਨ ਜਿੱਦਣ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਕੱਤਕ ਦੀ ਪੂਰਨਮਾਸੀ ਨੂੰ, ਜੇ ਤਾਂ ਤੁਸੀਂ ਕੱਤਕ ਦੀ ਪੂਰਨਮਾਸੀ ਨੂੰ ਲੈ ਲੈਂਦੇ ਕਿ ਸਾਡੇ ਬੱਚੇ ਦਾ ਜਨਮ ਕੱਤਕ ਦੀ ਪੂਰਨਮਾਸੀ ਨੂੰ ਹੋਇਆ ਅਤੇ ਹਰੇਕ ਸਾਲ ਤੁਸੀਂ ਕੱਤਕ ਦੀ ਪੂਰਨਮਾਸੀ ਨੂੰ ਮਨਾਉਣਾ ਸੀ,
ਤੁਸਾਂ ਕੱਤਕ ਦੀ ਪੂਰਨਮਾਸੀ ਨਹੀਂ ਵੇਖੀ ਤੁਸੀਂ ਅੰਗਰੇਜ਼ੀ ਤਰੀਕ ਉਦਣ ਕਿੰਨੀ ਸੀ ਉਹ ਵੇਖੀ ਉਗਾਂਹ ਪਿਛਾਂ ਜਾਂਦੀ ਰਹਿੰਦੀ ਹੈ, ਅੱਗੇ ਪਿੱਛੇ ਜਾਂਦੀ ਰਹਿੰਦੀ ਹੈ, ਇਸ ਲਈ ਇਹ ਫਰਕ ਪੈ ਜਾਂਦਾ ਸਤਸੰਗ ਜੀ। ਇੱਦਾਂ ਹੀ ਗੁਰੂ ਅਰਜਨ ਦੇਵ ਜਿਹੜਾ ਸ਼ਹੀਦੀ ਗੁਰਪੁਰਬ ਹੈ, ਜੇ ਤਾਂ ਸੁਦੀ ਅਤੇ ਬਦੀ ਦੇ ਅਨੁਸਾਰ ਵੇਖਾਂਗੇ ਤਾਂ ਅੱਜ ਆਉਂਦਾ, ਕਿਉਂਕਿ ਜੇ ਹਾੜ ਸੁਦੀ ਸੋ ਸਤਸੰਗ ਜੀ ਉਚਾਰਨ ਅਤੇ ਇਹ ਕੁਛ ਜਿਹੜੇ ਆਮ ਸੰਗਤ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਹੁਣ ਸੁਦੀ ਅਤੇ ਵਦੀ ਕੀ ਹੁੰਦੀ ਹੈ? ਸੁਦੀ ਅਤੇ ਵਦੀ ਜਿਹੜੀ ਹੁੰਦੀ ਸਤਸੰਗ, ਇਹ ਚੰਦਰਮਾ ਦੇ ਹਿਸਾਬ ਨਾਲ ਹੁੰਦੀ ਹੈ। ਜਿਹੜਾ ਚੰਦਰਮਾ ਦਾ ਮਹੀਨਾ ਹੁੰਦਾ ਨਾ, ਜਿਹਨੂੰ ਪੂਰਨ ਮਾਸੀ ਕਹਿੰਦੇ, ਪੂਰਨ ਦਾ ਅਰਥ ਪੂਰੀ ਹੋ ਗਈ, ਮਾਸੀ ਦਾ ਅਰਥ ਮਹੀਨਾ, ਜਿੱਦਣ ਚੰਦਰਮਾ ਚੜ੍ਹਿਆ ਹੈ ਉਦੋਂ ਤੋਂ ਲੈ ਕੇ ਅਤੇ ਅਗਲੇ 15 ਦਿਨ, ਜਿੱਦਾਂ ਹੁਣ ਮੱਸਿਆ ਸੀ 15 ਨੂੰ ਸਤਸੰਗ ਹੋ ਅਤੇ ਇਸੇ ਪ੍ਰਕਾਰ ਗਾਂਹ ਗਿਣੀ ਜਾਵਾਂਗੇ ਅਤੇ ਅੱਜ ਹੋ ਗਈ 4, ਭਾਵ ਅੱਜ 4 ਦਿਨ ਹੋ ਗਏ ਮੱਸਿਆ ਨੂੰ। ਇਸ ਲਈ ਹਾੜ ਜੇਠ ਸੁਦੀ ਜਿਹੜੀ ਹੈ ਸਤਸੰਗ ਅੱਜ ਹੈ 4, ਅਤੇ ਇਸ ਤੋਂ ਅੱਗੇ ਜਿਹੜਾ ਸਤਸੰਗ ਚੱਲਣਾ ਉਹ ਵਧੀ। ਵਧੀ ਕਹਿੰਦੇ ਹਨੇਰ ਪੱਖ, ਇੱਕ ਚਾਨਣ ਪੱਖ ਅਤੇ ਇੱਕ ਹਨੇਰ ਪੱਖ, ਉਹ ਹੈ ਪੁੰਨਿਆ ਦੇ ਹਿਸਾਬ ਨਾਲ। ਜਿੱਦਣ ਪੁੰਨਿਆ ਹੋਵੇਗੀ, ਜਿੱਦਣ ਪੂਰਨ ਜਿਹੜਾ ਚੰਦਰਮਾ ਪੂਰਾ ਹੋ ਜਾਏਗਾ, ਮੱਸਿਆ ਵਤੋਂ ਗਾਂਹ ਚੰਦਰਮਾ ਲਗਾਤਾਰ ਵੱਧਦਾ ਵੱਧਦਾ ਵੱਧਦਾ ਵੱਧਦਾ 15 ਦਿਨ ਤੱਕ ਚੰਦਰਮਾ ਪੂਰਾ ਹੋ ਗਿਆ, ਉਹਨੂੰ ਕਹਿੰਦੇ ਪੂਰਨਮਾਸੀ। ਉਦਣ ਚੱਲ ਪੈਣੀ ਸਤਸੰਗ ਉਹ ਵਧੀ, ਅਤੇ ਵਧੀ ਦੇ ਫਿਰ 15 ਦਿਨ ਹੋਏ, ਉਹਦੇ ਫਿਰ ਮੱਸਿਆ ਆ ਜਾਣੀ, ਫਿਰ ਸੁਦੀ ਚੱਲ ਪਈ। ਇਹ ਹੈ, ਇਸ ਲਈ ਇਹ ਥੋੜ੍ਹਾ ਜਿਹਾ ਲੰਮਾ ਪ੍ਰੋਸੀਜਰ ਹੈ, ਇਹਦੀ ਸਮਝ ਨਹੀਂ ਆਉਂਦੀ। ਅੰਗਰੇਜ਼ੀ ਤਰੀਕਾਂ ਸਿੱਧੀਆਂ ਉਹ ਆਪਾਂ ਪੜ੍ਹ ਦਿੰਦੇ ਹਾਂ, ਇਹਦਾ ਬਾਅਦ ਬਾਅਦ ਚੱਲਿਆ ਜਦੋਂ ਸਾਡੇ ਗੁਰਪੁਰਬ ਮਨਾਉਣ ਲੱਗੇ। ਕੁਛ ਵਿਦਵਾਨ ਜਿਹੜੇ ਸੀ ਉਹ ਸੁਦੀ ਅਤੇ ਵਦੀ, ਕੁਛ ਵਿਦਵਾਨ ਜਿਹੜੇ ਸੀ ਇਹ ਦੇਸੀ ਮਹੀਨਿਆਂ ਦੇ ਹਿਸਾਬ ਨਾਲ, ਕੁਛ ਵਿਦਵਾਨ ਅੰਗਰੇਜ਼ੀ ਦੇ ਹਿਸਾਬ ਨਾਲ ਕਹਿਣ ਲੱਗੇ ਕਿ ਆਪਾਂ ਫਿਕਸ ਕਰ ਦੇਣੇ ਚਾਹੀਦੇ। ਇਹ ਕਾਰਨ ਹੈ ਸਤਸੰਗ ਯੋਗ ਗਾਂਹ ਪਿਛਾਂ ਗੁਰਪੁਰਬਾਂ ਦੀਆਂ ਤਰੀਕਾਂ ਆਉਂਦੀਆਂ ਰਹਿੰਦੀਆਂ। ਸੋ ਗੁਰੂ ਮਿਹਰ ਕਰਨ। ਬੈਰਾੜੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਹਰ ਜਨ ਰਾਮ ਨਾਮ ਗੁਣ ਗਾਵੈ। ਭਾਈ ਜਿਹੜਾ ਵਾਹਿਗੁਰੂ ਦਾ ਪਿਆਰਾ ਨਾ, ਹਰ ਜਨ ਦਾ ਅਰਥ ਹਰੀ ਦਾ ਪਿਆਰਾ, ਰਾਮ ਨਾਮ ਗੁਣ ਗਾਵੈ, ਉਹ ਵਾਹਿਗੁਰੂ ਦਾ ਨਾਮ ਜਪਦਾ ਹੈ ਅਤੇ ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹੈ। ਉਹ ਪਰਮੇਸ਼ਰ ਦਾ ਨਾਮ ਜਪਦਾ ਅਤੇ ਪਰਮੇਸ਼ਰ ਦੇ ਹੀ ਗੁਣ ਗਾਉਂਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਦਾ ਅਰਥ ਜੇ ਕੋਈ ਨਿੰਦਕ ਨਿੰਦ ਕਰੇ, ਨਿੰਦਿਆ ਕਰੇ ਹਰ ਜਨ ਕੀ, ਹਰੀ ਦੇ ਜਨਾਂ ਦੀ, ਪਿਆਰਿਆਂ ਦੀ, ਆਪਣਾ ਗੁਣ ਨਾ ਗਵਾਵੈ। ਇੱਥੇ ਗੁਣ ਦਾ ਅਰਥ ਸੁਭਾਅ ਹੈ, ਜਿਹੜਾ ਉਹ ਵਾਹਿਗੁਰੂ ਦਾ ਪਿਆਰਾ ਗੁਣ ਗਾ ਰਿਹਾ ਹੈ ਉਹ ਆਪਣਾ ਸੁਭਾਅ ਕਦੇ ਨਹੀਂ ਗਵਾਉਂਦਾ। ਉਹ ਆਪਣੇ ਪਰਉਪਕਾਰ ਦੀ ਸੁਭਾਅ ਨੂੰ, ਪਰਮੇਸ਼ਰ ਦੇ ਗੁਣ ਗਾਉਣ ਵਾਲੇ ਸੁਭਾਅ ਨੂੰ ਕਦੇ ਨਹੀਂ ਛੱਡਦਾ। ਨੌਜਵਾਨ ਬੱਚੇ ਸਕੂਲ ਨੂੰ ਜਾ ਰਹੇ ਨੇ, ਬਾਕੀਆਂ ਨੇ ਕੁਛ ਸੰਗਤ 'ਚ ਪੈ ਕੇ ਅਤੇ ਕੇਸ ਕਟਾ ਲਿਆ, ਕੁਛ ਮਾਵਾਂ ਦੀ ਗਲਤੀ ਸਤਸੰਗ ਜੀ। ਉਹ ਮਾਵਾਂ ਕੀ ਕਰਦੀਆਂ ਜੀ, ਕੇਸਾਂ ਦੇ ਵਿੱਚ ਨਾ ਬਾਬਾ ਜੀ ਫਿੰਸੀਆਂ ਹੋ ਗਈਆਂ ਸੀ ਅਤੇ ਕੇਸ ਕੱਟਤੇ। ਮੈਂ ਭੈਣ ਜੀ, ਜੇ ਉਂਗਲ 'ਤੇ ਫਿੰਸੀ ਹੋ ਜੇ ਉਂਗਲ ਫੜ ਦਿਆਂਗੇ, ਉਹਦਾ ਇਲਾਜ ਕਰੀਦਾ ਵੀ ਉਂਗਲ ਥੋੜ੍ਹੀ ਕੱਟ ਦੇ ਦੀ। ਜੇ ਕੇਸਾਂ 'ਚ ਕੁਛ ਪ੍ਰੋਬਲਮ ਆ ਗਈ ਹੈ, ਇਹਦਾ ਮਤਲਬ ਬੱਚੇ ਨੇ ਕੇਸ ਇਸ਼ਨਾਨ ਨਹੀਂ ਕੀਤਾ ਜਾਂ ਉਹ ਸਿਰ 'ਚ ਮਿੱਟੀ ਰੇਤ ਪਵਾ ਲਈ ਅਤੇ ਕੁਛ ਐਸਾ ਕਾਰਨ ਬਣ ਗਿਆ, ਫਿੰਸੀ ਹੋ ਗਏ, ਇਲਾਜ ਕਰੋ ਉਹਦਾ। ਜਾਂ ਗਰਮੀ ਨਾਲ ਆਮ ਤੌਰ 'ਤੇ ਫਿੰਸੀ ਹੁੰਦੀਆਂ, ਪੇਟ 'ਚ ਗਰਮੀ ਆ ਜਾਏ ਅਤੇ ਸਿਰ ਦੇ ਵਿੱਚ ਫਿੰਸੀਆਂ ਜੜ ਗਈਆਂ, ਇਹਦਾ ਇਲਾਜ ਕਰਨਾ ਚਾਹੀਦਾ ਸੀ। ਜਾਂ ਬੱਚੇ ਕੋਈ ਸੰਗਤ 'ਚ ਪੈ ਕੇ ਕੇਸ ਕਟਾ ਲੈਂਦੇ। ਅਤੇ ਇੱਕ ਬੱਚੇ ਨੇ ਕੇਸ ਰੱਖੇ, ਉਹਦੇ 'ਤੇ ਕਿਰਪਾ ਵਾਹਿਗੁਰੂ ਦੀ, ਕੇਸਾ ਧਾਰੀ ਅਤੇ ਬਾਕੀ ਬੱਚੇ ਨੂੰ ਮਖੌਲ ਕਰਦੇ ਆ ਕਿ ਗਿਆਨੀ ਕੀ ਹਾਲ ਹੈ। ਉਹਨੂੰ ਗਿਆਨੀ ਕਹਿਣ ਲੱਗ ਗਏ, ਉਹਨੂੰ ਕਹਿੰਦੇ ਕੋਈ ਗੁਰਦੁਆਰਾ ਮੱਲ ਲਾ ਕੋਈ ਨਾ, ਅੰਮ੍ਰਿਤ ਛਕ ਰਿਹਾ ਤੂੰ ਤੇ ਆ ਕੇਸ ਰੱਖੇ ਹੋਏ ਨੇ ਗੁਰਦੁਆਰਾ। ਕਹਿੰਦਾ ਹੋਰ ਤੁਹਾਡੇ ਵਰਗੇ ਤੁਰਕਾਂ ਨੂੰ ਦੇਣੇ ਗੁਰਦੁਆਰੇ? ਉਹਨੇ ਜਵਾਬ ਦਿੱਤਾ ਅੱਗੋਂ, ਕਿਹੜੇ ਗੁਰਦੁਆਰੇ, ਹੋਰ ਤੁਹਾਡੇ ਵਰਗੇ ਤੁਰਕਾਂ ਨੂੰ ਦੇਣੇ ਆ, ਅਸੀਂ ਸੇਵਾ ਕਰਨੀ ਉੱਥੇ ਅਸੀਂ ਕਰਾਂਗੇ। ਮਤਲਬ ਹੈ ਕਿ ਇਹੋ ਜਿਹੀਆਂ ਤਰਕਾਂ ਵਿਤਰਕਾਂ ਗੁਰੂ ਦੇ ਸਿੱਖਾਂ ਨੂੰ ਕਰਨੀਆਂ ਲੋਕਾਂ ਨੇ। ਕਹਿੰਦੇ ਤੁਸੀਂ ਰੋਜ਼ ਉੱਠਦੇ ਹੋ, ਸਿਰੇ ਨਾਮ ਜਪਦੇ ਹੋ, ਨਿਤਨੇਮ ਕਰਦੇ, ਤੁਹਾਡੀ ਪੂਛ ਫੜ ਕੇ ਅਸੀਂ ਪਾਰ ਹੋ ਜਾਂਗੇ। ਜਿਹੜਾ ਨਾਮ ਜਪਦਾ ਸਿਮਰਨ ਕਰਦਾ ਉਹਨੂੰ ਤਾਂ ਪਸ਼ੂ ਬਣਾ ਲਿਆ ਅਤੇ ਆਪ ਬਣ ਗਏ ਬੰਦੇ। ਕਹਿੰਦੇ ਕੋਈ ਨਹੀਂ, ਤੁਸੀਂ ਤਾਰ ਹੀ ਜਾਣਾ, ਤੁਹਾਡੀ ਪੂਛ ਫੜ ਕੇ ਅਸੀਂ ਲੰਘ ਜਾਂਗੇ। ਮਤਲਬ ਹੈ ਕਿ ਇੱਕ ਤਾਂ ਸਿਮਰਨ ਭਜਨ ਨਹੀਂ ਕਰਨਾ, ਗੁਰਮੁਖ ਤੋਂ ਟੁੱਟੇ ਰਹਿਣਾ ਅਤੇ ਨਾਲੇ ਤਰਕ ਵਤਰਕ ਕਰਨੀ ਸਤਸੰਗ ਜੀ। ਸੋ ਗੁਰੂ ਜੀ ਮਿਹਰ ਕਰਦੇ ਨੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਨਿੰਦਕ ਹਰੀ ਦੇ ਪਿਆਰਿਆਂ ਦੀ, ਗੁਰੂ ਦੇ ਸਿੱਖਾਂ ਦੀ ਨਿੰਦਿਆ ਕਰੇ,
ਜਿਹੜਾ ਗੁਰੂ ਦਾ ਸਿੱਖ ਹੈ ਆਪਣਾ ਜਿਹੜਾ ਪਰਉਪਕਾਰੀ ਸੁਭਾਅ ਹੈ, ਗੁਣ ਗਾਉਣ ਦਾ ਸੁਭਾਅ ਹੈ, ਪਰਮੇਸ਼ੁਰ ਦਾ ਨਾਮ ਜਪਣ ਦਾ, ਨਿਤਨੇਮ ਕਰਨ ਦਾ, ਗੁਰਸਿੱਖੀ 'ਚ ਪਰਪੱਕ ਰਹਿਣ ਦਾ ਸੁਭਾਅ ਕਦੇ ਨਹੀਂ ਗਵਾਉਂਦਾ, ਉਹ ਕਦੇ ਨਹੀਂ ਸਤਸੰਗੀਆਂ ਦੀਆਂ ਚੀਜ਼ਾਂ ਵੱਲ ਧਿਆਨ ਦਿੰਦਾ। ਕਬੀਰ, ਭਗਤ ਨਾ ਛੱਡੋ ਰਾਮ ਕੀ ਭਾਵੇ ਨਿੰਦੋ ਲੋਕ। ਅੰਮ੍ਰਿਤ ਛੱਕ ਲਿਆ ਸਤਸੰਗੀ, ਉਹ ਬਚਪਨ 'ਚ ਗਲਤੀਆਂ ਹੁੰਦੀਆਂ, ਹਰੇਕ ਤੋਂ ਹੁੰਦੀਆਂ, ਗਲਤੀਆਂ ਬਹੁਤ ਕਰ ਲਈਆਂ, ਅੰਮ੍ਰਿਤ ਛੱਕ ਲਿਆ। ਜਿੱਦਣ ਅੰਮ੍ਰਿਤ ਛੱਕਦੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਨੇ ਅੱਜ ਤੋਂ ਤੁਹਾਡਾ ਨਵਾਂ ਜਨਮ, ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਜਿੱਦਣ ਅੰਮ੍ਰਿਤ ਛੱਕ ਲਿਆ ਅਤੇ ਉਸ ਦਿਨ ਤੋਂ ਸਾਡਾ ਜਨਮ ਨਵਾਂ। ਫਿਰ ਪੰਜ ਪਿਆਰੇ ਕਹਿੰਦੇ ਅੱਜ ਤੋਂ ਤੁਹਾਡੇ ਧਰਮ ਦੇ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ, ਮਾਤਾ ਧੰਨ ਮਾਤਾ ਸਾਹਿਬ ਦੇਵਾਂ ਕੌਰ ਜੀ, ਜੋ ਪਿੱਛੇ ਪਾਪ ਕਰਮ ਕੀਤਾ, ਜੋ ਕੀਤਾ, ਜਾਤ ਪਾਤ ਗੋਤ ਪਾਪ ਸਭ ਖਤਮ, ਅੱਜ ਤੋਂ ਤੁਹਾਡਾ ਨਵਾਂ ਜਨਮ। ਜਿਵੇਂ ਬੱਚਾ ਜਨਮ ਲੈਂਦਾ ਨਾ, ਨਿਰਲੇਪ ਹੁੰਦਾ, ਕੋਈ ਉਹਨੇ ਪਾਪ ਨਹੀਂ ਕੀਤਾ, ਇੱਦਾਂ ਹੀ ਅੱਜ ਤੋਂ ਤੁਸੀਂ ਬਿਲਕੁਲ ਨਿਰਲੇਪ, ਨਿਤਨੇਮ ਕਰੋ, ਰਹਿਤ ਬੈਤ ਰੱਖੋ ਅਤੇ ਗੁਰੂ ਦੀ ਕਿਰਪਾ, ਸਾਰਾ ਕੁਝ ਖਤਮ ਹੋ ਗਿਆ। ਅਤੇ ਸਤਸੰਗੀ ਜਿਹੜੇ ਨਿੰਦਕ ਲੋਕ ਨੇ, ਮਖੌਲੀ ਲੋਕ ਨੇ, ਕਹਿੰਦੇ 900 ਚੂਹਾ ਖਾ ਕੇ ਅਤੇ ਬਿੱਲੀ ਹੱਜ ਨੂੰ ਤੁਰ ਪਈ, ਮਖੌਲ ਕਰਦੇ ਨੇ ਕਿ ਇਹਨੇ ਤੂੰ ਗੁਨਾਹ ਕੀਤੇ, ਤੂੰ ਪਾਪ ਠੱਗੀਆਂ ਠੋਰੀਆਂ ਕੀਤੀਆਂ, ਤੂੰ ਅੰਮ੍ਰਿਤ ਛੱਕ ਕੇ ਅਤੇ ਧਰਮੀ ਬਣਿਆ ਫਿਰਦਾ। ਮਖੌਲ ਉਹਨੂੰ ਕੀਤਾ ਕਿ 900 ਚੂਹਾ ਖਾ ਕੇ ਅਤੇ ਬਿੱਲੀ ਹੱਜ ਨੂੰ ਚਲੀ ਗਈ। ਅਤੇ ਪੁੱਛਿਆ ਗੁਰੂ ਦੇ ਪਿਆਰਿਆਂ ਨੇ ਕੀ ਜਵਾਬ ਦੇਈਏ ਅੱਗੋਂ, ਕਹਿੰਦੇ ਅੱਗੋਂ ਜਵਾਬ ਦਿਓ ਕਿ ਚਲੋ 900 ਚੂਹਾ ਖਾ ਕੇ ਹੜ ਤੇ ਗਈ, ਤੁਸੀਂ ਅਜੇ ਖਾਈ ਜਾਂਦੇ ਹੋ, 900 ਚੂਹਾ ਖਾ ਕੇ ਬਿੱਲੀ ਹੜ ਤੇ ਗਈ ਨਾ, ਚੰਗੇ ਹੱਜ ਨੂੰ ਤੁਰ ਪਈ, ਯਾਤਰਾ ਕਰਨ ਤੁਰ ਪਈ, ਚੰਗੀ ਹੋ, ਅਤੇ ਤੁਸੀਂ ਤਾਂ ਅਜੇ ਵੀ ਖਾਈ ਜਾਂਦੇ ਹੋ। ਫਿਰ ਮਖੌਲ ਕੀਤਾ, ਕਹਿੰਦੇ ਅੰਮ੍ਰਿਤਧਾਰੀ ਸਿੰਘਾਂ ਦੇ ਮਨ 'ਚ ਇੰਨੇ ਵਾਲ ਹੁੰਦੇ ਜਿੰਨੇ ਕਿ ਸ਼ਹਿਰੇ ਦੇ ਵਿੱਚ ਵਾਲ ਹੁੰਦੇ। ਕਹਿੰਦੇ ਕੀ ਕਹੀਏ ਉਹਨਾਂ ਨੂੰ, ਕਹਿੰਦੇ ਭਾਈ ਗਿਣਤੀ ਦੇ ਵਾਲ ਤਾਂ ਹੈ ਹੀ ਹੈ ਨਾ, ਕੋਈ 30-40-50 ਵਾਲ ਹੋਣਗੇ ਕਿ ਸ਼ਹਿਰੇ 'ਚ, ਤੁਹਾਡੇ 'ਚ ਤਾਂ ਪਤਾ ਕਿੰਨੇ ਕੁ ਹੋਣਗੇ। ਮਤਲਬ ਹੈ ਕਿ ਨਿਤਨੇਮੀਆਂ ਨੂੰ ਵੀ ਸਤਸੰਗ ਕੁਛ ਨਾ ਕੁਛ ਬੋਲੀ ਜਾਣਾ, ਸਿਮਰਨ ਕਰਨ ਵਾਲੇ ਨੂੰ ਬੋਲੀ ਜਾਣਾ, ਮਹਾਂਪੁਰਸ਼ਾਂ ਨੂੰ ਬੋਲੀ ਜਾਣਾ, ਕਹਿੰਦੇ ਆਪਣੇ ਆਨੰਦ 'ਚ ਰਹੋ। ਹਾਥੀ ਤੁਰਿਆ ਜਾਂਦਾ, ਕੁੱਤੇ ਡਰਦੇ ਭੌਂਕਦੇ ਨੇ, ਹਾਥੀ ਨੂੰ ਪਤਾ ਮੇਰੇ ਤੋਂ ਡਰਦੇ ਭੌਂਕ ਰਹੇ ਨੇ, ਉਹ ਮਸਤ ਹੋ ਕੇ ਤੁਰਿਆ ਜਾਂਦਾ ਆਪਣੇ ਆਨੰਦ ਨਾਲ। ਤੁਰੇ ਜਾਓ ਆਪਣੀ ਆਪਣੀ ਚਾਲ ਦੇ ਉੱਤੇ, ਆਪਣੇ ਧਰਮ ਦੇ ਮਾਰਗ 'ਤੇ ਚੱਲੇ ਜਾਓ। ਭਗਤਾਂ ਨਾ ਛੱਡੋ ਰਾਮ ਕੀ ਭਾਵੇ ਨਿੰਦੋ ਲੋਕ। ਅਤੇ ਗੁਰੂ ਜੀ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਕਹਿੰਦੇ ਜੇ ਕੋਈ ਨਿੰਦਕ ਧਰਮੀ ਬੰਦਿਆਂ ਦੀ ਨਿੰਦਿਆ ਕਰੇ, ਜਿਹੜਾ ਧਰਮੀ ਇਨਸਾਨ ਹੈ ਨਾ, ਆਪਣਾ ਕਦੇ ਸੁਭਾਅ ਨਹੀਂ ਛੱਡਦਾ, ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਨੇ। ਜੋ ਕਿਛ ਕਰੇ ਸੋ ਆਪੇ ਸਵਾਮੀ, ਜੋ ਕਿਛ ਕਰਦਾ ਮਾਲਕ ਵਾਹਿਗੁਰੂ ਕਰਦਾ, ਹਰ ਆਪੇ ਕਾਰ ਕਮਾਵੇ। ਫਿਰ ਹਰੀ ਪਰਮਾਤਮਾ ਆਪ ਹੀ ਸਾਰੇ ਕਾਰਜ ਕਰ ਰਿਹਾ। ਨਿਤਨੇਮ ਕੀਤਾ ਵਾਹਿਗੁਰੂ ਤੂੰ ਕਿਰਪਾ ਕਰਤੀ, ਸੇਵਾ ਕੀਤੀ ਵਾਹਿਗੁਰੂ ਤੂੰ ਮਿਹਰ ਕੀਤੀ, ਸੰਗਤ ਵਿੱਚ ਆ ਗਏ ਵਾਹਿਗੁਰੂ ਤੇਰੀ ਕਿਰਪਾ ਨਾਲ ਆਏ ਹਾਂ, ਪਰਮਾਤਮਾ ਤੂੰ ਹੀ ਮਿਹਰ ਕਰ ਰਿਹਾ। ਹਰ ਆਪੇ ਹੀ ਮਤ ਦੇਵੈ ਸਵਾਮੀ, ਸਵਾਮੀ ਕਹਿੰਦੇ ਮਾਲਕ ਵਾਹਿਗੁਰੂ ਨੂੰ, ਪਰਮਾਤਮਾ ਆਪ ਹੀ ਸ੍ਰੇਸ਼ਟ ਮਤ ਦਿੰਦਾ ਹੈ, ਚੰਗੀ ਸੋਝੀ ਦਿੰਦਾ। ਸਤਸੰਗੀਓ ਬੇਨਤੀ ਕਰੇ ਗੁਰੂ ਦਾ ਸਿੱਖ, ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾ, ਹੀ ਵਾਹਿਗੁਰੂ ਮੈਨੂੰ ਸ੍ਰੇਸ਼ਟ ਮਤ ਦੇ, ਮੈਨੂੰ ਮਹਾਰਾਜ ਆਤਮ ਸ਼ੈਣੀ ਬੁੱਧੀ ਦੇ, ਜਿਸ ਸਿਆਣੀ ਮਤ ਨਾਲ ਮੈਂ ਮਹਾਰਾਜ ਤੇਰੇ ਮਾਰਗ ਉੱਤੇ ਚੱਲਦਾ ਰਵਾਂ। ਹਰ ਆਪੇ ਹੀ ਮਤ ਦੇਵੈ ਸਵਾਮੀ, ਹਰ ਆਪੇ ਬੋਲ ਬੁਲਾਵੈ। ਫਿਰ ਆਪ ਹੀ ਪਰਮਾਤਮਾ ਚੰਗੇ ਬੋਲ ਬੁਲਾਉਂਦਾ ਹੈ, ਜਿਸ ਕੇ ਸਿਰ ਉੱਪਰ ਸਵਾਮੀ ਸੋਧੋ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਰਹਿ। ਜਿਹੜਾ ਮਨਮੁੱਖ ਬੰਦਾ ਹੈ ਉਹਨੂੰ ਚੰਗੇ ਬੋਲ ਬੁਲਾਉਣੇ ਆਉਂਦੇ ਹੀ ਨਹੀਂ ਸਤਸੰਗੀਓ, ਉਹ ਚੰਗੇ ਬੋਲ ਬੋਲਦਾ ਹੀ ਨਹੀਂ, ਉਹ ਚੰਗੇ ਕੰਮ ਕਰਦਾ ਹੀ ਨਹੀਂ, ਉਹ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਨਿੰਦਿਆ ਕਰੇਗਾ, ਬੁਰਾ ਭਲਾ ਕਹੇਗਾ। ਗੁਰੂ ਅਰਜਨ ਦੇਵ ਜੀ ਦੀ ਪਰਜਾਈ ਕਰਮੋ ਸਤਸੰਗੀ, ਉਹ ਗੁਰੂ ਅਰਜਨ ਦੇਵ ਜੀ ਹਰ ਰੋਜ਼ ਘਰੋਂ ਤਿਆਰ ਹੋ ਕੇ ਗੁਰੂ ਕੇ ਮਹਿਲਾਂ ਤੋਂ ਅਤੇ ਹਰਿਮੰਦਰ ਸਾਹਿਬ ਨੂੰ ਆਉਂਦੇ ਨੇ। ਅੰਮ੍ਰਿਤਸਰ ਜਾਓ ਅਤੇ ਸਮਾਈ ਸੇਵਾ ਬਾਜ਼ਾਰ, ਉਹਦੇ 'ਚ ਦਰਸ਼ਨੀ ਡੋੜੀ ਬਣੀ ਸਤਸੰਗੀ। ਦਰਸ਼ਨੀ ਡੋੜੀ ਕਿਉਂ, ਉਹਨੂੰ ਕਿਉਂ ਕਹਿੰਦੇ ਨੇ, ਜਦੋਂ ਗੁਰੂ ਅਰਜਨ ਦੇਵ ਜੀ ਆਪਣੇ ਘਰੋਂ ਨਿਕਲਦੇ ਸੀ ਅਤੇ ਉਸ ਡਿਉੜੀ ਦੇ ਵਿੱਚ ਆਉਂਦੇ ਸੀ, ਉੱਥੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਸੀ ਉਸ ਸਮੇਂ। ਹੁਣ ਤਾਂ ਚਾਰ ਸਿਰੇ ਬਿਲਡਿੰਗਾਂ ਬਣ ਗਈਆਂ, ਬਾਜ਼ਾਰ ਬਣ ਗਏ, ਬੜਾ ਕੁਛ ਬਣ ਗਿਆ 1984 ਤੋਂ ਪਹਿਲਾਂ।
ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦੇ ਕੋਲ ਰਹਿੰਦੇ ਰਹੇ ਆ। ਅੱਜ ਵੀ ਜਾਓ ਦਰਬਾਰ ਸਾਹਿਬ, ਜਿਹੜੀ ਡੋੜੀ 'ਚ ਗੋਲੀਆਂ ਲੱਗੀਆਂ ਨਾ, ਦਸ ਦਸ ਉੱਥੇ ਹੁੰਦਾ ਸੀ। ਉੱਥੇ ਹੀ ਗੁਰੂ ਦੇ ਪਿਆਰੇ ਸਿੰਘ ਭਾਈ ਰਸਾਲ ਸਿੰਘ ਜੀ ਸਾਡੇ ਪਿੰਡ ਦੇ ਸੀ, ਔਰ ਭਾਈ ਜਰਨੈਲ ਸਿੰਘ ਜੀ ਬੂ, ਭਾਈ ਕੁਲਦੀਪ ਸਿੰਘ ਜੀ ਮੁੱਛੜ, ਅਜੈਬ ਸਿੰਘ ਜੀ ਮਹਾਂਕਾਲ, ਇਹ ਸਾਰੇ ਸਿੰਘ ਰਿਹਾ ਕਰਦੇ ਸੀ। ਬਾਜ਼ਾਰ ਜਿਹੜਾ ਸੀ ਅੰਦਰ ਤੱਕ ਬਾਜ਼ਾਰ ਸੀ। ਹੈਰਾਨ ਹੋ ਗਏ, ਜਿਹੜਾ ਬਾਬਾ ਗੁਰਬਖਸ਼ ਸਿੰਘ ਦਾ ਸਥਾਨ ਹੈ ਨਾ ਪਿਛਲੇ ਬੰਨੇ ਕਾਲਤਾ ਸਾਹਿਬ ਦੇ, ਇਹ ਪਿੱਛੋਂ ਬਾਜ਼ਾਰ 'ਚ ਆਉਣਾ ਪੈਂਦਾ ਸੀ। ਇਹ ਪਿੱਛੋਂ ਦੀ ਬਾਜ਼ਾਰ ਆਉਂਦਾ ਸੀ, ਛੋਟੀ ਜਿਹੀ ਗਲੀ ਆਉਂਦੀ ਸੀ, ਉਹਦੇ ਵਿੱਚ ਦੀ ਜਿਹੜਾ ਸੀ ਇਹ ਬਾਜ਼ਾਰ ਦੇ ਵਿੱਚ ਸੀ। ਜਦੋਂ 84 ਦਾ ਹਮਲਾ ਆਇਆ ਤਾਂ ਸਤਸੰਗੀ, ਫਿਰ ਬਾਅਦ ਵਿੱਚ ਸਰਕਾਰ ਨੇ ਸੋਚਿਆ ਕਿ ਜੇ ਕੱਲ੍ਹ ਨੂੰ ਕੋਈ ਐਸੀ ਕਾਰਵਾਈ ਫਿਰ ਕਰਨੀ ਪਈ ਤਾਂ ਸਾਨੂੰ ਦਿੱਕਤ ਆਏਗੀ, ਇੱਕ ਤਾਂ ਸਿੰਘ ਨਿਕਲ ਜਾਂਦੇ ਗਲੀਆਂ ਦੇ ਵਿੱਚ ਦੀ। ਉਹਨਾਂ ਫਿਰ ਇਹ ਸਕੀਮ ਲਾ ਕੇ 3 ਬਾਜ਼ਾਰ ਜਿਹੜੇ ਸੀ ਬਿਲਕੁਲ ਕੱਢ ਦਿੱਤੇ ਵਿੱਚੋਂ। ਇੱਕ ਗਲਿਆਰਾ ਸਕੀਮ ਬਣਾਈ ਗਈ, ਗਲਿਆਰਾ ਸਕੀਮ ਭਾਵ ਕਿ ਸੁੰਦਰੀਕਰਨ ਦਰਬਾਰ ਸਾਹਿਬ ਦਾ। ਉਹਦੇ 4 ਸਿਰ ਇੱਕ ਰਿੰਗ ਰੋਡ ਬਣਾ ਦਿੱਤੀ ਕਿ ਕੱਲ੍ਹ ਨੂੰ ਲੋੜ ਪਵੇ ਟੈਂਕ ਤੋਪਾਂ ਲਿਆ ਕੇ ਤਾਂ ਸਾਨੂੰ ਲੋੜ ਪਵੇ ਤਾਂ ਫਿਰ ਕਾਰਵਾਈ ਕਰਾਂਗੇ। ਇਹ ਸਰਕਾਰ ਦੀ ਮਨਸਾ ਵੇਖੋ, ਮਤਲਬ ਕਿ ਬੜਾ ਸੰਘਣਾ ਬਾਜ਼ਾਰ ਬਣ ਗਿਆ। ਮੈਂ ਬੇਨਤੀ ਕਰਿਆ, ਜਦੋਂ ਗੁਰੂ ਅਰਜਨ ਦੇਵ ਜੀ ਘਰੋਂ ਆਉਂਦੇ ਸੀ ਤਾਂ ਇੱਕ ਗੁਰੂ ਕਾ ਬਾਜ਼ਾਰ, ਪਾਂਸੀਆਂ ਬਾਜ਼ਾਰ, ਇਹ 2-4 ਬਾਜ਼ਾਰ ਹੁੰਦੇ ਸੀ ਜਿੱਥੇ ਗੁਰੂ ਕੇ ਮਹਿਲ ਨੇ। ਅਤੇ ਇਹ ਤੋਂ ਅੱਗੇ ਜਿਹੜਾ ਸੀ ਬਿਲਕੁਲ ਕੁਛ ਵੀ ਨਹੀਂ ਸੀ, ਸਿੱਧਾ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਸੀ। ਉਹ ਡਿਉੜੀ ਹੁਣ ਸੱਚਖੰਡ ਹਰਿਮੰਦਰ ਸਾਹਿਬ 'ਚੋਂ 300 ਮੀਟਰ ਦੇ ਕਰੀਬ ਪਿੱਛੇ ਹੈ। ਮਾਈ ਸੇਵਾ ਬਾਜ਼ਾਰ ਜਾਓ, ਉਹਦੇ ਵਿੱਚ ਡਿਉੜੀ ਬਣੀ ਹੋਈ ਸਤਸੰਗੀ, ਉੱਥੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨ ਕਰ ਲੈਂਦੇ। ਜਦੋਂ ਗੁਰੂ ਜੀ ਘਰੋਂ ਤੁਰਦੇ, ਥੋੜ੍ਹਾ ਜਿਹਾ ਅੱਗੇ ਆ ਕੇ ਅਤੇ ਪਿਰਥੀ ਚੰਦ ਦਾ ਘਰ ਸੀ। ਕਰਮੋ ਨੇ ਕੀ ਕਰਨਾ, ਘਰ ਦਾ ਕੂੜਾ ਕਾੜਾ ਸਾਰਾ ਉਹਨੇ ਹੂੰਜ ਕੇ ਰੱਖ ਲੈਣਾ। ਜਦੋਂ ਉਹਨੇ ਵੇਖਣਾ ਕਿ ਆ ਗਏ ਨੇ ਤਾਂ ਉੱਤੋਂ ਕੂੜਾ ਸੁੱਟ ਦੇਣਾ ਗੁਰੂ ਜੀ ਦੇ ਉੱਤੇ। ਇਹੋ ਜਿਹੀਆਂ ਕਰਤੂਤਾਂ ਚੱਲਦੀਆਂ ਰਹੀਆਂ ਸਤਸੰਗੀ। ਸੱਚੇ ਪਾਤਸ਼ਾਹ ਨੇ ਵੇਖਣਾ ਤਾਂ ਉਹਨੂੰ, ਅਤੇ ਆਪਣੇ ਵਸਤਰ ਬਦਲਣੇ, ਫਿਰ ਵਾਪਸ ਆਉਣਾ। ਇਹ ਚੱਲਦਾ ਲਿਆ ਸਿਲਸਿਲਾ। ਇੱਕ ਦਿਨ ਉਹਨੇ ਕੂੜਾ ਨਹੀਂ ਸੁੱਟਿਆ ਅਤੇ ਸੱਚੇ ਪਾਤਸ਼ਾਹ ਘਰ ਚਲੇ ਗਏ। ਭਰਜਾਈ ਜੀ, ਹਜ ਠੀਕ ਹੋ? ਹੈਰਾਨ ਹੋ ਗਈ, ਇਹ ਕੀ ਬਣਿਆ? ਕਹਿੰਦੇ ਅੱਜ ਤੁਸੀਂ ਉਹ ਸੇਵਾ ਨਹੀਂ ਕੀਤੀ ਰੋਹੀ ਕਰਦੇ ਸੀ। ਇੰਨੀ ਈਰਖਾ ਸਤਸੰਗੀਓ, ਗੁਰੂ ਕਿਰਪਾ ਕਰਨ, ਇਹ ਘਰਾਂ ਵਿੱਚ ਆਪਾਂ ਵੇਖਦੇ ਹਾਂ ਸਤਸੰਗੀਓ। ਅਤੇ ਗੁਰੂ ਜੀ ਮਿਹਰ ਕਰਨ, ਕਹਿੰਦੇ ਹਰ ਆਪੇ ਬੋਲ ਬੁਲਾਵੇ, ਆਪ ਹੀ ਪਰਮੇਸ਼ੁਰ ਚੰਗੇ ਬੋਲ ਬੁਲਾਉਣੇ ਜਿਹੜੇ ਦੱਸਦਾ। ਸੋਹਣਾ ਬੋਲ ਬੋਲਣਾ, ਕਿਵੇਂ ਜੀ ਕਹੋ ਅਤੇ ਜੀ ਕਹਾਓ। ਕੀ ਹਾਲ ਗੁਰਮੁਖੋ, ਠੀਕ ਠਾਕ ਹੋ? ਚੜ੍ਹਦੀ ਕਲਾ, ਪਿਆਰ ਦਾ ਬੋਲ ਬੋਲਦਿਆਂ ਕੁਛ ਨਹੀਂ ਜਾਂਦਾ ਸਤਸੰਗੀਓ। ਹਰੇਕ ਨੂੰ ਨਮਸਕਾਰ, ਫਤਿਹ ਬੁਲਾਓ ਹਰੇਕ ਨੂੰ, ਹਰੇਕ ਦਾ ਭਲਾ ਸੋਚੋ ਅਤੇ ਵਾਹਿਗੁਰੂ ਕਿਰਪਾ ਕਰੇਗਾ। ਸੋ ਹਰ ਆਪੇ ਬੋਲ ਬੁਲਾਵੇ, ਆਪੇ ਹੀ ਵਾਹਿਗੁਰੂ ਕਿਰਪਾ ਕਰਕੇ ਚੰਗੇ ਬੋਲ ਬੁਲਾਉਂਦਾ ਹੈ, ਚੰਗੀ ਮੱਤ ਦਿੰਦਾ ਵਾਹਿਗੁਰੂ। ਹਰ ਆਪੇ ਪੰਚ ਤੱਤ ਵਿਸਥਾਰਾ, ਹਰੀ ਜੀ ਨੇ, ਵਾਹਿਗੁਰੂ ਜੀ ਨੇ ਆਪ ਹੀ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ। ਪੰਚ ਤੱਤ ਤੁਦ ਸ੍ਰਿਸ਼ਟ ਸਭ ਸਾਜੀ, ਪੰਜਾਂ ਤੱਤਾਂ ਦੀ ਇਹ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਬਣਾਈ ਹੈ। ਅੱਗ, ਹਵਾ, ਪਾਣੀ, ਧਰਤੀ ਅਤੇ ਆਕਾਸ਼, ਸਾਡੇ ਸਰੀਰ ਵੀ ਪੰਜਾਂ ਤੱਤਾਂ ਦੇ ਬਣੇ ਨੇ। ਵਿੱਚ ਧਾਤੂ ਪੰਜ ਆਪ ਪਾਵੈ, ਫਿਰ ਆਪ ਹੀ ਪਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਪੰਜ ਧਾਤੂਆਂ ਪਾਈਆਂ ਨੇ। ਪੰਜ ਵਿਕਾਰ ਪਾਏ ਨੇ, ਪੰਜ ਸ਼ੁਭ ਗੁਣ ਪਾਏ ਨੇ, ਸੱਤ, ਸੰਤੋਖ, ਦਇਆ, ਧਰਮ, ਵਿਚਾਰ, ਕਾਮ, ਕ੍ਰੋਧ, ਲੋਭ, ਮੋਹ, ਪੰਜ ਅੱਗਾਂ ਵੀ ਸਾਡੇ ਅੰਦਰ ਨੇ। ਸੋ ਇਸ ਤਰੀਕੇ ਨਾਲ ਇਸ ਸਰੀਰ ਦੇ ਵਿੱਚ ਸਾਰਾ ਕੁਝ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਕੁਛ ਬ੍ਰਹਿਮੰਡ ਦੇ ਵਿੱਚ ਹੈ ਨਾ ਉਹ ਸਾਡੇ ਪਿੰਡੇ ਸਰੀਰ ਦੇ ਵਿੱਚ ਹੈ। ਜੋ ਕੁਛ ਉੱਤੇ ਨਾ, ਚੰਦ, ਸੂਰਜ, ਹਰੇਕ ਚੀਜ਼ ਸਾਡੇ ਸਰੀਰ ਵਿੱਚ ਵੀ ਹੈ। ਦੋ ਅੱਖਾਂ ਸਾਡੀਆਂ ਚੰਦਰਮਾ ਅਤੇ ਸੂਰਜ, ਦੋ ਸਾਡੇ ਨੱਕ ਨੇ, ਇੱਕ ਨੱਕ ਤੋਂ ਗਰਮ ਹਵਾ ਆਏਗੀ ਸੱਜੇ ਤੋਂ ਅਤੇ ਖੱਬੇ ਤੋਂ ਸਤਸੰਗੀ ਜਿਹੜੀ ਹੈ ਠੰਡੀ ਹਵਾ ਚੱਲੇਗੀ। ਇਹ ਚੰਦਰਮਾ ਦੀ ਸੁਰ ਮੰਨੀ ਸੱਜੀ ਖੱਬੀ, ਅਤੇ ਜਿਹੜੀ ਸੱਜੀ ਖੋ ਸੁਰ ਹੈ ਇਹ ਸੂਰਜ ਦੀ ਮੰਨੀ ਹੈ। ਜਦੋਂ ਸਰੀਰ ਸੁਸਤ ਹੋਵੇ ਤਾਂ ਇਹਦਾ ਮਤਲਬ ਸਾਡਾ ਸੱਜਾ ਖੱਬਾ ਨੱਕ ਚੱਲ ਰਿਹਾ, ਅਤੇ ਜਦੋਂ ਸਰੀਰ ਸਾਡਾ ਰਿਸ਼ਟ ਪੁਸ਼ਟ ਹੋਵੇ, ਚਲਾਕ ਚੁਸਤ ਹੋਵੇ, ਉਦੋਂ ਸਾਡੀ ਸੱਜੀ ਨਾਸਕਾ ਚੱਲ ਰਹੀ ਹੁੰਦੀ ਹੈ, ਸਾਡੇ ਸਰੀਰ 'ਚ ਪੂਰੀ ਹੀਟ ਹੁੰਦੀ ਹੈ। ਜੋ ਕੁਛ ਬ੍ਰਹਿਮੰਡ ਦੇ ਵਿੱਚ ਸਾਰਾ ਕੁਛ ਸਾਡੇ ਅੰਦਰ ਹੈ। ਅਤੇ ਗੁਰੂ ਜੀ ਮਿਹਰ ਕਰਦੇ, ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਆਪ ਹੀ ਪਰਮਾਤਮਾ ਨੇ ਪੰਜ ਤੱਤ ਰਜ ਕੇ ਇਹ ਸ੍ਰਿਸ਼ਟੀ ਸਾਜੀ ਹੈ, ਆਪ ਹੀ ਇਹਦੇ ਵਿੱਚ ਪੰਜ ਧਾਤੂ ਪਾਏ ਹੋਏ ਨੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਿਹਰ ਕਰਦੇ ਨੇ ਕਿ ਆਪ ਹੀ ਸਤਿਗੁਰੂ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਆਪਣੇ ਨਾਲ ਅਭੇਦ ਕਰ ਲੈਂਦਾ ਸਤਿਗੁਰੂ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਚੱਲੇ ਨੇ, ਆਪਣੇ 11 ਸਾਲ ਦੇ ਪੁੱਤ ਨੂੰ ਮਹਾਰਾਜ ਸਾਰਾ ਕੁਝ ਜ਼ਿੰਮੇਵਾਰੀ ਸੌਂਪ ਗਏ ਅਤੇ ਇਹ ਕਹਿ ਗਏ ਕਿ ਇੱਕ ਤਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਬਾਣੀ ਦਾ ਸਤਿਕਾਰ ਪ੍ਰਚਾਰ ਪ੍ਰਸਾਰ ਕਰਨਾ ਹੈ, ਪੁਰਾਤਨ ਗੁਰਸਿੱਖਾਂ ਦਾ ਪੂਰਨ ਸਤਿਕਾਰ ਕਰਨਾ ਹੈ। ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਉਸਤਾਦ ਨੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 3 ਸਾਲ ਦੇ 2.5 ਸਾਲ ਦੇ ਹੋ ਗਏ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਜੀ ਨੂੰ ਸੱਦਿਆ, ਇਹਨਾਂ ਨੂੰ ਊੜਾ ਐੜਾ ਲਿਖਾਓ। ਊੜਾ ਐੜਾ ਲਿਖਾ ਕੇ ਬਾਬਾ ਜੀ ਨੇ ਫਿਰ ਕਿਰਪਾ ਕੀਤੀ, ਮੁਹਾਰਨੀ ਆਦਿ ਕੇ ਪੜ੍ਹਾਈ, ਸ਼ਸਤਰ ਵਿੱਦਿਆ ਬਾਬਾ ਜੀ ਨੇ ਸਿਖਾਈ। ਸ਼ਸਤਰ ਵਿੱਦਿਆ ਦੇ ਉਸਤਾਦ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਬਾਬਾ ਬੁੱਢਾ ਜੀ। ਹੋਰ ਬੇਨਤੀ ਕਰਦੇ ਹਾਂ, ਅਵਤਾਰੀ ਮਹਾਂਪੁਰਸ਼ਾਂ ਨੂੰ ਕੇਵਲ ਇੱਕ ਮਰਿਆਦਾ ਕਰਨੀ ਪੈਂਦੀ, ਬਾਕੀ ਤਾਂ ਸਾਰੇ ਗੁਣ ਉਹਨਾਂ ਦੇ ਕੋਲ ਹੁੰਦੇ ਨੇ, ਉਹਦੇ ਗੁਣ ਸਾਨੂੰ ਦੇਣ ਵਾਲੇ ਨੇ। ਇਸ ਲਈ ਸਾਰੇ ਗੁਣਾਂ ਦੇ ਨਾਲ ਹੁੰਦੇ ਨੇ ਸਤਸੰਗੀ। ਉਹ ਤਾਂ ਕੇਵਲ ਇੱਕ ਮਰਿਆਦਾ ਸੰਸਾਰ ਦੀ ਕਰਨੀ ਹੁੰਦੀ ਹੈ ਕਿ ਸੰਸਾਰ ਦੇ ਵਿੱਚ ਵੀ ਟੀਚਰ ਗੁਰੂ ਧਾਰਨਾ ਪੈਂਦਾ। ਸੋ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ। ਗੁਰੂ ਅਰਜਨ ਦੇਵ ਜੀ ਮਾਰੇ ਫਿਰ ਲਾਹੌਰ ਨੂੰ ਗਏ, ਉਸੇ ਭਾਈ ਸਾਧੂ ਜੀ ਦੇ ਸਤਸੰਗੀਓ ਘਰ ਜਿਹੜੇ ਮਾਰੇ ਟਿਕੇ, ਉੱਥੋਂ ਫਿਰ ਗ੍ਰਿਫਤਾਰੀ ਹੋਈ। ਚੰਦੂ ਦੇ ਘਰ ਵਿੱਚ ਸਤਸੰਗੀ, ਮੋਚੀ ਬਾਜ਼ਾਰ, ਉੱਥੇ ਚੰਦੂ ਪਾਪੀ ਦੀ ਹਵੇਲੀ ਹੈ, ਉੱਥੇ ਗੁਰੂ ਅਰਜਨ ਦੇਵ ਸਾਹਿਬ ਨੂੰ ਫਿਰ ਕੈਦ ਕਰ ਲਿਆ। ਵੱਡੀਆਂ ਵੱਡੀਆਂ ਕੰਧਾਂ ਨੇ ਉਹਦੀਆਂ, 5 ਗੁਰਸਿੱਖ ਨਾਲ ਨੇ, ਸਤਿਗੁਰੂ ਸਾਹਿਬ ਜੀ ਦੇ, ਭਾਈ ਬਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ, ਸੋ ਸਤਸੰਗੀਓ ਇਸ ਪ੍ਰਕਾਰ ਭਾਈ ਜੇਠਾ ਜੀ ਅਤੇ ਭਾਈ ਪੈੜਾ ਜੀ, ਇਹਨਾਂ 5 ਗੁਰਸਿੱਖਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਬੜੇ ਤਸੀਹੇ ਦਿੱਤੇ ਗਏ, ਡਾਂਗਾਂ ਦੀ ਮਾਰ ਸਿੱਖਾਂ ਨੂੰ ਭਾਈ ਰੱਸਿਆਂ ਨਾਲ ਬੰਨ੍ਹ ਕੇ ਰੱਖਿਆ ਗਿਆ, ਪਾਣੀ ਨਹੀਂ, ਰੋਟੀ ਨਹੀਂ, ਕੁਛ ਨਹੀਂ ਦਿੱਤਾ ਗਿਆ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ, ਗੁਰਸਿੱਖੋ ਤੁਸੀਂ ਸ਼ਾਂਤ ਰਹਿਣਾ ਹੈ। ਹੁਣ ਸਾਹਮਣੇ ਗੁਰੂ 'ਤੇ ਅਤਿਆਚਾਰ ਹੋ ਰਿਹਾ ਵੀ ਗੁਰੂ ਦਾ ਸਿੱਖ ਜਰ ਸਕਦਾ? ਸਾਹਮਣੇ ਗੁਰੂ 'ਚ ਸੱਚੇ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬਿਠਾਇਆ ਜਾਂਦਾ ਹੋਵੇ, ਤੱਤੀ ਸੀਸ 'ਚ ਰੇਤ ਪਾਈ ਜਾ ਰਹੀ ਹੈ, ਦੇਗ 'ਚ ਬਾਲਿਆ ਜਾ ਰਿਹਾ, ਸਿੱਖ ਵੇਖ ਸਕਦਾ? ਗੁਰੂ ਜੀ ਕਹਿਣ ਲੱਗੇ, ਸਿੱਖੋ ਸ਼ਾਂਤ ਰਹਿਣਾ, ਤੁਸਾਂ ਰਜਾ ਵਿੱਚ ਰਹਿਣਾ ਸਾਡੀ ਆਗਿਆ ਹੈ ਕਿ ਤੁਸਾਂ ਕੁਛ ਨਹੀਂ ਬੋਲਣਾ। ਜਦੋਂ ਸਿੱਖ ਬੋਲਦੇ ਨੇ ਤਾਂ ਡਾਂਗਾਂ ਪੈਂਦੀਆਂ ਸਤਸੰਗੀ, ਘੁੱਟ ਪੈਂਦੀ ਹੈ। ਅੰਤਮ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸ਼ਹਾਦ ਦਿੱਤੀ ਹੈ, ਲੰਮਿਆਂ ਪ੍ਰਕਰਨ ਹੈ ਸਤਸੰਗੀਓ। ਅਤੇ 5 ਗੁਰਸਿੱਖਾਂ ਨੂੰ ਗੁਰੂ ਜੀ ਨੇ ਬਚਨ ਕੀਤਾ ਸੀ ਕਿ ਤੁਸੀਂ ਹੁਣ ਜਾਇਓ ਅੰਮ੍ਰਿਤਸਰ, ਤੁਹਾਨੂੰ ਛੱਡ ਦੇਣਗੇ। ਅੰਮ੍ਰਿਤਸਰ ਜਾ ਕੇ ਸਾਰੀ ਘਟਨਾ ਦੱਸਣੀ ਹੈ 6ਵੇਂ ਪਾਤਸ਼ਾਹ ਨੂੰ, ਇਕੱਠ ਸੱਦ ਕੇ ਇੱਕ ਬਕਾਇਦਾ, ਅਤੇ ਸਾਰੀ ਸੰਗਤ ਦੇ ਵਿੱਚ ਫਿਰ ਗੁਰਤਖ਼ਤ ਦੀ ਪ੍ਰੋਪਰ ਜਿਹੜੀ ਹੈ ਇਹ ਮਰਿਆਦਾ ਕਰ ਦੇਣੀ ਹੈ। ਅਤੇ ਸਾਡੇ ਵੱਲੋਂ ਸੁਨੇਹਾ ਦੇਣਾ ਸੀ, ਪਹਿਲੋਂ ਦੇ ਕੇ ਵੀ ਆਏ ਹਾਂ ਕਿ ਹੁਣ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਨੀ ਹੈ, ਸ਼ਸਤਰਧਾਰੀ ਹੋਣਾ ਹੈ ਔਰ ਚੜ੍ਹਦੀ ਕਲਾ ਨਾਲ ਰਹਿਣਾ ਹੈ। ਸੋ ਇਸ ਤਰੀਕੇ ਨਾਲ ਅੱਜ ਦੇ ਦਿਹਾੜੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜੇ ਆਪਾਂ ਸੁਦੀ ਬਦੀ ਦਾ ਸਾਹਿਬ ਲਾਈਏ ਅਤੇ ਅੱਜ ਦੇ ਸ਼ੁਭ ਦਿਹਾੜੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਜਨ ਨਾਨਕ ਸਤਿਗੁਰ ਮੇਲੇ ਆਪੇ, ਗੁਰੂ ਰਾਮਦਾਸ ਜੀ ਫਰਮਾਉਂਦੇ ਫਿਰ ਪਰਮਾਤਮਾ ਆਪ ਹੀ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ, ਹਰ ਆਪੇ ਝਗੜ ਚੁਕਾਵੇ, ਫਿਰ ਆਪ ਹੀ ਪਰਮਾਤਮਾ ਸਾਰੇ ਝਗੜੇ ਖਤਮ ਕਰ ਦਿੰਦਾ ਹੈ, ਜਨਮ ਦਾ, ਮਰਨ ਦਾ, ਦੁੱਖਾਂ ਦਾ, ਕਲੇਸ਼ਾਂ ਦਾ, ਇਹ ਸਾਰੇ ਝਗੜੇ ਸੱਚੇ ਪਾਤਸ਼ਾਹ ਜੀ ਆਪ ਹੀ ਸਤਸੰਗੀ ਉਹ ਖਤਮ ਕਰ ਦਿੰਦੇ ਨੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਬਰ ਦਾ ਟਾਕਰਾ ਸਬਰ ਦੇ ਨਾਲ ਕੀਤਾ ਔਰ ਸ਼ਾਂਤਮਈ ਰਹਿ ਕੇ ਸ਼ਹੀਦੀ ਦਿੱਤੀ ਸਤਸੰਗੀ, ਔਰ ਪਰਮਾਤਮਾ ਦਾ ਭਾਣਾ ਮੰਨਦਿਆਂ, ਵਾਹਿਗੁਰੂ ਦਾ ਸਿਮਰਨ ਕਰਦਿਆਂ, ਖਿੜੇ ਮੱਥੇ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਪੂਰਨੇ ਪਾਏ ਮਹਾਰਾਜ ਜੀ ਨੇ ਸਿੱਖਾਂ ਲਈ। ਹੋਰ ਧਿਆਨ ਦਿਓ, ਜਦੋਂ ਨਾਵੇਂ ਪਾਤਸ਼ਾਹ ਜੀ ਸ਼ਹੀਦ ਹੋਣ ਗਏ ਨੇ, ਪਹਿਲਾਂ ਗੁਰਸਿੱਖ ਸ਼ਹੀਦ ਹੋਏ ਨੇ, ਪਿੱਛੋਂ ਗੁਰੂ ਜੀ ਹੋਏ ਨੇ, ਇਹਦਾ ਕਾਰਨ ਕੀ? ਇਹਦਾ ਕਾਰਨ ਹੈ ਜਿਵੇਂ ਟੀਚਰ ਬੱਚੇ ਨੂੰ ਕੁਛ ਕੰਮ ਦਿੰਦਾ, ਹੋਮਵਰਕ ਊੜਾ ਐੜਾ ਲਿਖ ਕੇ ਦਿੰਦਾ ਅਤੇ ਬੱਚੇ ਨੂੰ ਕਹਿੰਦਾ ਉਹਨਾਂ ਉੱਤੇ ਪੂਰਨੇ ਪਾ, ਫਿਰ ਉਹ ਬੱਚਾ ਉਹਨਾਂ ਪੂਰਨਿਆਂ 'ਤੇ ਚਲਾਉਂਦਾ ਕਲਮ। ਇੱਦਾਂ ਹੀ ਗੁਰੂ ਅਰਜਨ ਦੇਵ ਜੀ ਨੇ ਪੂਰਨੇ ਪਾਏ ਅਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਕਿ ਸਾਡੇ ਜਿਹੜੇ ਸਿੱਖ ਹਨ ਉਹਨਾਂ ਪੂਰਨਿਆਂ 'ਤੇ ਚੱਲਦੇ। ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਿੰਜਰੇ ਵਿੱਚ ਬੈਠ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਜਿਹੜੇ ਸਿੱਖ ਸੀ ਸ਼ਹੀਦ ਹੁੰਦੇ ਵੇਖੇ। ਪਹਿਲਾਂ ਸਿੱਖਾਂ ਨੇ ਗੁਰੂ ਨੂੰ ਵੇਖਿਆ, ਹੁਣ ਨਾਵੇਂ ਜਾਮੇ 'ਚ ਗੁਰੂ ਨੇ ਸਿੱਖਾਂ ਨੂੰ ਵੇਖਿਆ ਕਿ 5ਵੇਂ ਪਾਤਸ਼ਾਹ ਜੀ ਦੇ ਪਾਏ ਪੂਰਨੇ 'ਤੇ ਚੱਲਦੇ ਨੇ, ਪੂਰੇ ਨੰਬਰ ਲੈ ਕੇ ਸਿੱਖ ਪਾਸ ਹੋ ਗਏ। ਸੀਸ 'ਤੇ ਆਰਾ ਰੱਖਿਆ ਗਿਆ, ਚੀਰ ਦਿੱਤਾ, ਸੀ ਨਹੀਂ ਕੀਤੀ, ਦੇਗ 'ਚ ਬਾਲ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ, ਰੂਹ 'ਚ ਬੰਨ੍ਹ ਕੇ ਸਾੜ ਦਿੱਤਾ ਭਾਈ ਸਤੀ ਰਾਮ ਜੀ ਨੂੰ,
ਭਾਈ ਮਤੀ ਦਾਸ ਜੀ, ਭਾਈ ਸਤੀ ਰਾਮ, ਭਾਈ ਯਤੀ ਰਾਮ, ਇਹ ਸਤਸੰਗੀ ਭਰਾ ਸੀ ਚਾਰ। ਸੋ ਇਹ ਸ਼ਹੀਦੀਆਂ ਪਾਵੇ ਸਤਸੰਗੀ। ਇਸ ਲਈ ਗੁਰੂ ਅਰਜਨ ਦੇਵ ਨੇ ਸ਼ਹੀਦੀਆਂ ਦੇ ਪੂਰਨੇ ਪਾਏ ਨੇ, ਤਾਂ ਆਪਾਂ ਕਹਿੰਦੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਮਾਪਤੀ ਦੀਆਂ ਪੰਕਤੀਆਂ ਗਾਈਏ ਅਤੇ ਫਤਿਹ ਬੁਲਾਈਏ ਜੀ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗ।

ਆਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ

ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਨਾਰ ਦਾ ਧਿਆਨ ਤਰਕੇ ਬੋਲਣਾ ਜੇ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ,

ਆਰੰਭ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪਣੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ

ਦਰਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਏ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਆਪ ਦਰਘਰ ਦੇ ਸੇਵਾਦਾਰ ਭਾਈ ਜਗਤਾਰ ਸਿੰਘ ਜੀ ਉਹਨਾਂ ਦੀ ਤੰਦਰੁਸਤੀ ਵਾਸਤੇ, ਚੜ੍ਹਦੀਆਂ ਕਲਾ ਬਖਸ਼ਣੀਆਂ ਸੇਵਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਮੇਰਾ ਪ੍ਰਿਆਸ ਰੱਖਣਾ, ਐਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਵ ਭੋਗ ਹਰ ਰਾਇ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਸੋ ਆਪ ਹੁਣ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਹਨ। ਉਪਰੰਤ ਜੋ ਆਪਾਂ ਬੱਚਿਆਂ ਤੋਂ ਨਿਤਨੇਮ ਦੀ ਬਾਣੀ ਸਰਵਣ ਕਰਾਂਗੇ।

Like,

0: ਜਪਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਪੰਗ ਗੁਰ ਪ੍ਰਸਾਦ ਜਪ ਟੁੱਟੈ ਪਾਲ
1: ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ
2: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ
2: ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ
1: ਨਾਨਕ ਹੁਕਮੈ ਜੇ ਬੁਝੈ ਤਬ ਹੋਮੈ

0: Vetur,
1: tikkuti kord,
0: deda de la de thak pae,
1: vajvantar khahi kae,
0: hukmi hukam chalae raah,
2: malik vikseve parvaah,
0: sacha sahib sach nae,
1: pakhya pao paare,
0: akhe mange de,
1: daat kare daatar,
0: fir ke agya rakhiya,
1: jitshay darbar,
0: moh ke bolan boliya,
1: jitshan tare pyaar,
0: amrit vela sach nao vade aai di char,
1: karmi aave kapda, natri mokh dwar,
0: nanak eva ਜਾਣੀਐ ਸਭ ਆਪੇ ਸਚਿਆਰ
1: ਆਪੇ ਨ ਜਾਏ ਕੀਤਾ ਨ ਹੋਏ
0: ਆਪੇ ਆਪ ਨਿਰੰਜਨ ਸੋਏ
1: ਜਿਨ ਸੇ ਵਿਆ ਤਿਨ ਪਾਇਆ ਮਾਨ
0: ਨਾਨਕ ਕਾਵਿਆ ਗੁਣੀ ਨਿਧਾਨ
1: ਕਾਵਿਆ ਸੁਣੀ ਉਪਰ ਰੱਖੀਐ ਪਾਉ
0: ਦੁਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਦਾਰ ਗੁਰਮੁਖ ਵੇਦੰ
2: ਗੁਰਮੁਖ ਰਹਿ ਅਸਮਾਈ
0: ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਅੱਖਾ ਨਾਹੀ ਕਹਿਣਾ ਕਥਨ ਨ ਜਾਏ
0: ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਤੀਰਥ ਨਾ ਵਾਜੇ ਤਿਸ ਪਾਵਾ
0: ਜਿਤੀ ਸਿਰਠ ਉਪਾਈ ਵੇਖਾ ਵਿਣ ਕਰ ਮਾ ਕੇ ਮਿਲੇ ਲਈ
1: ਜਵਾਹਰ
0: ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
2: ਅੰਦਰ ਕੀਟ ਕਾਰੇ ਦੋਸਤ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ
2: ਤੇਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ
0: ਸੁਣਿਆ ਸਿੱਧ ਪੀਰ ਸੁਰਨਾਥ
2: ਸੁਣਿਆ ਤਰ ਤਵਲ ਆਕਾਸ਼
0: ਸੁਣਿਆ ਦੀਪ ਲੋਕ ਪਾਤਾਲ
2: ਸੁਣਿਆ ਪੋਹੇ ਨਾ ਸਕੇ ਕਾਲ
0: ਨਾਨਕ ਭਗਤਾ ਸਦਾ ਵਿਗਾਸ
2: ਸੁਣਿਆ ਦੁਖ ਪਾਪ ਕਾ ਨਾਸ
0: ਸੁਣਿਆ ਈਸ਼ਵਰ ਬ੍ਰਹਮਾ ਇੰਦ
2: ਸੁਣਿਆ ਮੁਖ ਸਲਾਹ ਹਨੁਮੰਦ
0: ਸੁਣਿਆ ਜੋਗ ਜਗਤ ਤਨ ਭੇਦ
2: ਸੁਣਿਆ ਸਾਸ ਸਿਮਰਤ ਵੇਦ
0: ਨਾਨਕ ਭਗਤਾ ਸਦਾ ਵਿਗਾਸ
2: ਸੁਣਿਆ ਦੁਖ ਪਾਪ ਕਾ ਨਾਸ
0: ਸੁਣਿਆ ਸਤ ਸੰਤੋਖ ਗਿਆਨ
1: ਸੁਣਿਆ
0: ਪੜ ਪੜ ਪਾਵੇ ਮਾਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਸਰਾ ਗੁਣਾ ਕੇ ਗਾ
2: ਸੁਣਿਆ ਸੇਖ ਪੀਰ ਪਾਤਸ਼ਾਹ
0: ਸੁਣਿਆ ਅੰਦੇ ਪਾਵੇ ਰਾਹ ਨਾਨਕ ਭਗਤਾ ਸਦਾ ਵਿਗਾਸ
2: ਸੁਣਿਆ ਦੁਖ ਪਾਪ ਕਾ ਨਾਸ
0: ਮੰਨੇ ਕੀ ਗਤ ਕਹੀ ਨਾ ਜਾਏ ਕਾਗਜ ਕਲਮ ਨਾ ਲਿਖਣ ਹਾਰ
2: ਮੰਨੇ ਕਾ ਵਹਿ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ
2: ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਸੁਰਤ ਹੋਵੇ ਮਨ ਬੁੱਧ
2: ਮੰਨੇ ਸਗਲ ਭਵਨ ਕੀ ਸੁਧ
0: ਮੰਨੇ ਮੋਹ ਚੁਲਟਾ ਨਾ ਖਾਏ
2: ਮੰਨੇ ਜਮ ਕੇ ਸਾਥ ਨ ਜਾਏ
0: ਐਸਾ ਨਾਮ ਨਿਰੰਜਨ ਹੋਏ
2: ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਮਾਰਗ ਠਾਕ ਨਾ ਪਾਏ
2: ਮੰਨੇ ਪਤਸਿਓ ਪ੍ਰਗਟ ਜਾਏ
0: ਮੰਨੇ ਮਗ ਨਾ ਚੱਲੇ ਪੰਥ
2: ਮੰਨੇ ਧਰਮ ਸੇ ਤੀਸ ਅਨਬੰਧ

0: ਕਿਤਾਬ ਸਾਉ ਇੱਕ ਅਖਵਾਉ
1: ਤਿਸ ਤੇ ਹੋਏ ਲਖ ਤਰਿਆ
0: ਕੁਦਰਤ ਕਵਣ ਕਹਾ ਵਿਚਾਰ
1: ਵਾਰੇ ਨਾ ਜਾਵਾ ਇੱਕ ਵਾਰ
0: ਜੋ ਤੁਤ ਭਾਵ ਹੈ ਸਾਈ ਪਰਿਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਜਾਪ ਅਸੰਖ ਭਾਉ
1: ਅਸੰਖ ਪੂਜਾ ਅਸੰਖ ਤਪਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ
1: ਅਸੰਖ ਜੋਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ
1: ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਭਖ ਸਾਰ
1: ਅਸੰਖ ਮੋਹ ਲਿਵ ਲਾਇ ਤਾਰ
0: ਕੁਦਰਤ ਕਵਣ ਕਹਾ ਵਿਚਾਰ
1: ਵਾਰੇ ਨਾ ਜਾਵਾ ਇੱਕ ਵਾਰ
0: ਜੋ ਤੁਤ ਭਾਵ ਹੈ ਸਾਈ ਪਰਿਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ
1: ਅਸੰਖ ਚੋਰ ਰਾਮ ਕੋਰ
0: ਅਸੰਖ ਅਮਰ ਕਰ ਜਾਏ ਜੋਰ
1: ਅਸੰਖ ਕਲਮਣ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ
2: ਅਸੰਖ ਕੁੜਿਆਰ ਕੁੜੇ ਫਿਰਾਹੇ
0: ਅਸੰਖ ਮਲੇਸ਼ ਮਲ ਪੱਖ ਖਾਏ
2: ਅਸੰਖ ਨਿੰਦਕ ਸੇ ਕਰੇ ਪਾਰ
0: ਨਾਨਕ ਨੀਚ ਕਹਿ ਵਿਚਾਰ
1: ਵਾਰੇ ਜਾਵਾ ਇੱਕ ਵਾਰ
0: ਜੋ ਤੁਧ ਭਾਵ ਹੈ ਸਾਈ ਪਲੀਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਲ ਅਸੰਖ ਥਾਲ
2: ਗਮ ਗਮ ਅਸੰਖ ਲੋ
0: ਅਸੰਖ ਕਹਿ ਸਿਰ ਭਾਰ ਹੋਏ
1: ਅਖਰੀ ਨਾਮ ਅਖਰੀ ਸਾਲਾ
0: ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ
0: ਅਖਰਾ ਸਿਰ ਸੰਜੋ ਵਿਖਾਣ
1: ਜਿਨ ਇਹ ਲਿਖੇ ਤੇ ਸਰ ਨਾਹੀ
0: ਜੇ ਫਰਮਾਏ ਤਿਵ ਤਿਵ ਪਾਏ
2: ਚੇਤਾ ਕੀਤਾ ਤੇਤਾ ਨਾ
0: ਮਿਣ ਨਾ ਵੈ ਨਾਹੀ ਕੋ ਥਾਓ
1: ਕੁਦਰਤ ਕਵਣ ਕਹਾ ਵਿਚਾਰ
0: ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਦ ਪਾਵੇ ਸਾਈ ਪਲੀਕਾਰ
0: ਤੂੰ ਸਦਾ ਸਲਾਮਤ ਨਿਰੰਕਾਰ
1: ਹਰੀਏ ਹੱਥ ਪੈਰ ਤੰਦੇ
0: ਪਾਣੀ ਧੋਤੇ ਉਪਰ ਸਖੇ
2: ਉਤ ਪਲੀਤੀ ਕੱਪੜ ਹੋਏ
0: ਰੇ ਸਾਬੂਨ ਲਈਐ ਉਹ ਧੋਏ
1: ਹਰੀਏ ਮਤ ਪਾਪਾ ਕੇ ਸੰਗ
0: ਉਹ ਧੋਪੈ ਨਾ ਵੈ ਕੇ ਰੰਗ
2: ਪਲੀ ਪਾਪੀ ਆਖਰ ਨਾ
0: ਕਰ

0: ਅੰਤਰਗਤ ਤੀਰਥ ਮਦ ਨਾਉ
1: ਸਤਿਗੁਰ ਤੇਰੇ ਮੈਂ ਨਾਹੀ ਕੋਇ
0: ਗਿਣ ਗੁਣ ਕੀਤਾ ਭਗਤ ਨ ਹੋਏ
2: ਸਵਸਥ ਆਤ ਬਣੀ ਪਰਮਾਉ
0: ਸਤ ਸੁਹਾਣ ਸਦਾ ਮਨ ਚਾਉ
2: ਕਵਣ ਸੁਵੇਗਾ ਵਕਤ ਕਵਣ ਕਵਣ
0: ਥਿਤ ਕਵਣ ਵਾਰ
2: ਕਵਣ ਸਰੋਤੀ ਮਾਹੁ ਕਵਣ
0: ਜਿਤ ਹੋ ਆਕਾਰ
2: ਵੇਨ ਪਾਇਆ ਪੰਡਿਤ ਲੇਖ ਪੁਰਾਣ
0: ਵਚਨ ਪਾਇਓ ਕਾਦੀਆ ਜੇ ਲਿਖਣ ਲੇਖ ਕਰਾਨ
1: ਤਿਤ ਵਾਰ ਨਾ ਜੋਗੀ ਜਾਣੇ ਰੁਤ ਮਹੁ ਨਾ ਕੋਈ
0: ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ
2: ਕਿਸ ਕਰ ਆਖਾ ਕਿਵ ਸਾ ਲਾਏ ਕਿਉ ਵੰਨੀ ਕਿਵ ਜਾਣਾ
0: ਨਾਨਕ ਆਖਣ ਸਭ ਕੋ ਆਖਿਆ ਏਕ ਤੂੰ ਏਕ ਸਿਆਣਾ
2: ਵੱਡਾ ਸਾਹਿਬ ਵੱਡੀ ਨਾਈ ਗੀਤਾ ਜਾ ਕਾ ਹੋਵੇ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਇ
2: ਪਤਾਲਾ ਪਤਾਲ ਆਖਾ ਸਾ ਵਾਸ
0: ਓੜਕ ਓੜਕ ਭਾਲ ਦਖੇ ਵੇਦ ਕਹਿਣ ਇੱਕ ਬਾਤ
1: ਸੈਸ ਠਾਰਾ ਕਹਿਣ ਕਿਤੇ ਬਾਸ
2: ਲੋ ਇੱਕ ਤਾਤ
0: ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਵਿਨਾਸ
1: ਨਾਨਕ ਵੱਡਾ ਆਖੀਐ ਆਪੇ ਜਾਣੈ ਆਪ
0: ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ
1: ਨਦੀਆ ਅਤੇ ਬਾਪ ਅਵੈ ਸਮੁੰਦ ਨ
0: ਜਾਣੀਐ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਅੰਤ ਨ ਸਿਫਤੀ ਕਹਿਣ ਨ ਅੰਤ
1: ਅੰਤ ਨ ਕਰਨੇ ਦੇ ਨ ਅੰਤ
0: ਅੰਤ ਨ ਵੇਖਣ ਸੁਣ ਨ ਅੰਤ
1: ਅੰਤ ਨ ਜਾਪੇ ਕਿਆ ਮਨ ਮੰਤ
0: ਅੰਤ ਨ ਜਾਪੈ ਕੀਤਾ ਆਕਾਰ
2: ਅੰਤ ਨ ਜਾਪੈ ਪਾਰਾਵਾਰ
0: ਅੰਤ ਕਰਨ ਕੀਤੇ ਬਿਲਦਾਏ
1: ਤਾਕੇ ਅੰਤ ਨ ਪਾਏ ਜਾਏ
0: ਇਹ ਅੰਤ ਨਾ ਜਾਣਾ ਕੋਏ
1: ਬਹੁਤਾ ਕਹੀਏ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਓ
2: ਉੱਚੇ ਉੱਪਰ ਉੱਚਾ ਨਾਓ
0: ਇਹ ਵੜ ਉੱਚਾ ਹੋਵੇ ਕੋਏ
1: ਜਿਸ ਉੱਚੇ ਕੋ ਜਾਣੇ ਸੋਏ
0: ਜੇ ਵੜ ਆਪ ਜਾਣੇ ਆਪ ਆਪ

0: ਤਕਸੀਮ ਖਵਾਖ ਪਾਤਸ਼ਾਹ ਦਸਮੀ ਛਵੈ ਛਾਨ ਰਤਵੈ ਪ੍ਰਸਾਦ ਚਕਰ ਚੈਨ ਅਰ ਬਰਨ ਜਾਤ ਪਾਤ ਨੈਂਜ
1: ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕੇ
0: ਅਚਲ ਮੂਰਤ ਅਨਪੋ ਪ੍ਰਕਾਸ਼ ਅਮਿਤ ਓਜ ਕਹੇ ਜੈ
1: ਮੂਰਤ ਇੰਦਰ ਇੰਦਰਾਨ ਸਾਈ ਸਹਾਨ ਵਿਨਿਜੈ
0: ਤੇ ਭਵਨ ਮਹੀ ਪਸੋਰਨ ਰਸੋਦ ਨੇਤ ਨੇਤ ਬੰਤਰਨ ਕਹਿਤ ਪਜੰਗ ਪ੍ਰਿਆਦ ਛੰਦ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਨਮਸਤੰਗ ਪੇਖੇ ਨਮਸਤੰਗ ਲੇਖੇ
1: ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਥਾਮੇ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰਗ ਨਮਸਤੰਗ ਤਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਬਾਹੇ ਨਮਸਤੰਗ ਟਾਹੇ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਧਾਰੇ ਨਮਸਤੰਗ ਪਾਰੇ
0: ਨਮਸਤੰਗ ਸੋਇਕੇ ਨਮਸਤੰਗ ਨਿਕੇ
1: ਨਮਸਤੰਗ ਪੂਤੇ ਨਮਸਤੰਗ ਜੋਪੇ
0: ਨਮਸਤੰਗ ਕਰਮੇ ਨਮਸਤੰਗ ਪਰਮੇ
1: ਨਮਸਤੰਗ ਨਿਰਦੇਸ਼ੇ ਨਮਸਤੰਗ ਪੈਸੇ
0: ਨਮਸਤੰਗ ਨਾਮੇ ਨਮਸਤੰਗ ਕਾਮੇ
1: ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ
0: ਨਮਸਤੰਗ ਨਿਰਦੂਤੇ ਨਮਸਤੰਗ ਪੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ
1: ਨਮਸਤੰਗ ਤਰਮਾਨੇ ਨਮਸਤੰਗ ਮੈਦਾਨੇ
0: ਨਮਸਤੰਗ ਗਾਹੇ ਨਮਸਤੰਗ ਬਾਹੇ
1: ਨਮਸਤੰਗ ਦਰਬਾਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ
1: ਨਮਸਤੰਗ ਗਲੰਗੇ ਨਮਸਤੰਗ ਪੰਗੇ
0: ਨਮਸਤੰਗ ਗਮੇ ਨਮਸਤ ਅਸਤ੍ਰਮੇ
1: ਨਮਸਤੰਗ ਜਲਾਸਲੇ ਨਮਸਤੰਗ ਨਿਰਾਸਲੇ
0: ਨਮਸਤੰਗ ਜਾਤੇ ਨਮਸਤੰਗ ਪਾਤੇ
1: ਨਮਸਤੰਗ ਹਜੇ ਨਮਸਤਸ ਅਜਵੇ
0: ਅਦੇਸੰਗ ਅਦੇਸ਼ੇ ਨਮਸਤੰਗ ਪੇਸ਼ੇ
1: ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ
0: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ
1: ਨਮੋ ਸਰਵ ਰੂਪੇ ਨਮੋ ਸਰਵ ਭੂਪੇ
0: ਨਮੋ ਸਰਵ ਖਾਪੇ ਨਮੋ ਸਰਵ ਥਾਪੇ
1: ਨਮੋ ਸਰਵ ਕਾਲੇ ਨਮੋ ਸਰਵ ਪਾਲੇ
0: ਨਮਸਤਸ ਦੇਵੇ ਨਮਸਤੰਗ ਪੇਵੇ
1: ਨਮਸਤੰਗ ਜਨਮੇ ਨਮਸਤੰਗ ਸੁਪਨਮੇ
0: ਨਮੋ ਸਰਵ ਗੋਣੇ ਨਮੋ ਸਰਵ ਪੋਣੇ
1: ਨਮੋ ਸਰਵ ਰੰਗੇ ਨਮੋ ਸਰਵ ਪੰਗੇ
0: ਨਮੋ ਕਾਲ ਕਾਲੇ ਨਮਸਤਸ ਦਿਆਲੇ
1: ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ
1: ਨਮੋ ਸਰਵ ਤੰਦੇ ਨਮੋ ਸਤਬੰਦੇ
0: ਨਮਸਤੰਗ ਨਿਸਾਕੇ ਨਮਸਤੰਗ ਨਿਰਵਾਕੇ
1: ਨਮਸਤੰਗ ਰਹੀਮੇ ਨਮਸਤੰਗ ਗਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ
1: ਨਮਸਤਸ ਰਾਗੇ ਨਮਸਤੰਗ ਸੁਹਾਗੇ
0: ਨਮੋ ਸਰਵ ਸੁਖੰ ਨਮੋ ਸਰਵ ਭੋਖੰ
1: ਨਮੋ ਸਰਵ ਕਰਤਾ ਨਮੋ ਸਰਵ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ
1: ਨਮੋ ਸਰਵ ਦਿਆਲੇ ਨਮੋ ਸਰਵ ਪਾਲੇ
0: ਚਾਚੀ ਚੰਦ ਤੋਇਆ ਪਸਾ

0: ਅਮ੍ਰਿਤ ਕਰਮੇ
1: ਖਲ ਜੋਗੇ ਅਚਲ ਭੋਗੇ
0: ਅਚਾਰ ਰਾਜੇ ਅਟਲ ਸਾਜੇ।

0: ਸਰਵਕਾਲ ਦੂਤ ਰੂਪ ਪ੍ਰਸਾਰ
1: ਨਾਮ ਥਾਮ ਜਾਤ ਜਾ ਕਰੂ।

0: ਅੰਗ ਆਭਾ ਭੰਗ
1: ਗਰਮ ਗਤ ਮੇਦ ਪਾਰ ਗੁਣ ਗਨ ਉਦਾਰ
0: ਮਨ ਗਨ ਪ੍ਰਣ ਪੈਦ ਕਾਮ
1: ਅਤ ਤੁਤ ਪ੍ਰਚੰਡ ਮੇਤ ਕਰ ਖੰਡ
0: ਅਲਿਸ਼ਿਆ ਕਰਮ ਅਦ੍ਰਿਸ਼ਿਆ ਤਰਮ
1: ਸਭਾ ਪ੍ਰਣਾਡਿਆ ਡੰਡ ਬਾਡਿਆ
0: ਚਰੀ ਚੰਦ ਤੋਇ ਪ੍ਰਸਾਦ ਗੋਬਿੰਦੇ ਮਕੰਦੇ ਉਤਾਰੇ ਪਾਏ
1: ਹਰੀ ਓਮ ਕਰਿ ਓਮ ਨਾਮੇ ਆਕਾਮੇ
0: ਪ੍ਰਿਆ ਚੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ
2: ਚਕਰ ਚਕਰ ਦਾਨੇ ਚਤਰ ਚਕਰ ਜਾਨੇ
0: ਚਤਰ ਚਕਰ ਵਰਤੀ

0: ਅੰਗ ਪ੍ਰਨਾਸ਼ ਸਮਸਤਲ ਨਿਵਾਸ ਹੈ
1: ਸਮਸਤਲ
0: ਜਬਾ ਹੈ ਕਿ ਸਾਹਿਬ ਕਰਾ ਹੈ
1: ਨਿਵਾਸ ਹੈ
0: ਕੇਸਰ ਬਲ ਗਵਰਧ ਹੈ ਕਮੇਸ਼ਰ ਰਵਨ ਹੈ
1: ਸਮਾ ਬਲ ਤਮੀਜ ਹੈ ਸਮਸਤ ਅਜੀਜ ਹੈ
0: ਪਰਮ ਪਰਮ ਈਸ਼ ਹੈ।

0: ਘਰ ਘਰ ਪ੍ਰਣਾਮ ਚਿਤ
1: ਚਰਨਾਮੋਲ
0: ਬਣਾ ਸ਼ਾਂਤ ਪ੍ਰਸਾਦ ਅਕਰਨਾਲਿਆ ਹੈ ਅਕਾਲਿਆ ਹੈ
1: ਖੰਡਨ ਹੈ ਮਹਿਮਾਨ।

0: ਹੈ ਰਾਜ ਸੱਚੇ ਸਾਹਿਬ ਗਿਆਨ ਇੱਕ ਤੇਰਾ
1: ਸੱਚਾ ਨਾਮ ਰਾਧਾਰੋ
0: ਸਾਚ ਨਾਮ ਰਾਧਾਰ ਮੈਂ ਜੇ ਭੁੱਖਾ ਸਭ ਗਵਾਈਆਂ
1: ਕਰਸਾਨ ਸੁਖਮ ਨੇ ਆਵੇ ਸੇ ਜਨ ਇੱਛਾ ਸਭ ਜਾਈਆਂ
0: ਸਿਆ ਕਬਾਨ ਕੀ ਤਾਗ ਰਟੋ ਜਸੀਆਂ ਇਹ ਵਰਿਆਈਆਂ
1: ਕਹਿ ਨਾਨਕ ਸੁਣੋ ਸੰਤੋ ਸਭ ਦਰੋ ਬੇਯਾਰੋ
0: ਸੱਚਾ ਨਾਮ ਰਾਧਾਰੋ
1: ਵਜੇ ਪੰਜ ਸਭ ਤਿਤ ਕਰ ਸਪਾਗੇ
0: ਕਸ ਭਾਗੇ ਸ਼ਬਦ ਵਜੇ ਖੜਾ ਜਿਸ ਕਰ ਤਾਰਿਆ
1: ਪੰਜ ਦੂਤ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਤੁਸੀਂ ਕੋ ਦੇ ਨਾਮ ਹਰ ਕੇ ਲਾਗੇ
1: ਕਹਿ ਨਾਨਕ ਦਸ ਖੋਆ ਤਿਤ ਕਰ ਅਨੰਤ ਵਾਜੇ ਅਚੀ ਲਵੇ ਮਿੰਦੇ
0: ਨਮਾਨੀ ਨਮਾਈ ਲਵੇ ਵਾਜੋ ਕਿਆ ਕਰੇ ਵਿਚਾਰੀਆ।

0: ਕਰਕੇ ਪੰਜ ਨਾਮ ਲਾਏ ਹੈ ਸੇ ਹਰ ਹਰ ਸਦਾ ਤੇ ਆਵੇ
1: ਜਿਸਨੇ ਕਥਾ ਸੁਣਾਇਆ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹਿਣਾ ਸੱਚੇ ਸਾਹਿਬ ਜੋ ਪਾਵੇ ਤਵੇ ਚਲਾਵੇ
1: ਸੋਹਿਲਾ ਸਭ ਸੁਹਾਵਾ
0: ਸਭ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
1: ਤਿੰਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆਇਆ
0: ਇੱਕ ਫਿਰੇ ਕਨੇਰੇ ਕਰਿਆ ਦਿਲਾ ਗੁੰਨੀ ਕਰਾ ਨਾ ਪਾਇਆ
1: ਕਹਿ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ
0: ਤੂੰ ਇੱਥੋਂ ਸੇ ਜਿਨਾ ਜਿੰਨੀ ਹੱਤਿਆਇਆ
1: ਹੱਤਿਆ ਇੱਥੋਂ ਗੁਰੂ ਜਿੰਨੀ ਧਿਆਇਆ
0: ਤੂੰ ਤਾਂ ਮਾਤਾ ਪਿਤਾ ਕਟੰਬ ਸਹਿਤ ਸੇ ਉਹ ਪਵਿੱਤਰ ਸੰਗਤ ਸਭਾਈ ਹੈ
1: ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ
0: ਕਹਿ ਨਾ ਸੇ ਪਵਿੱਤਰ ਜਿੰਨੀ ਕਰਮ ਖਰ ਹੱਤਿਆਇਆ
1: ਕਰਮੀ ਸਹਿਜ ਨਾ ਉਪਜੈ ਮਨ ਸਹਿਜੈ ਸਹਿਸਾ ਨਾ ਜਾਏ
0: ਮੈਂ ਜਾਏ ਸਹਿਸਾ ਕਿਤੇ ਸੰਜਮ ਨੇ ਕਰਮ ਕਮਾਏ
1: ਸਹਿਸਾ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ
0: ਮਨ ਤੂੰ ਉਹ ਸ਼ਬਦ ਲਾਗੋ ਹਰ ਚਿਤ ਲਾਏ
1: ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜਿਉ ਮੇਰੇ ਬਾਹਰੋਂ ਨਿਰਬਲ ਬਾਹਰੋਂ ਨਿਰਬਲ ਜਿਉ ਤਾਂ ਮੇਰੇ
1: ਕੁੜਕੀ ਸੋਏ ਪਹੁੰਚੇ ਨਾਹੀ ਮਨਸਾ ਸੱਸ ਮਾਣੀ
0: ਖੱਟਿਆ ਭਲੇ ਸੇ ਵੰਜਾਰੇ
1: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ
0: ਜੇ ਕੋ ਸਿੱਖ ਗੁਰੂ ਖੇਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ
0: ਗੁਰ ਕੈ ਚਰਨ ਹਿਦਤ ਆਏ ਅੰਤਰ ਆਤਮਾ ਸੰਭਾਲੇ
1: ਆਪ ਸਾਡ ਸਾਰਾ ਹੈ ਪਾਨਿਆ ਗੁਰ ਬਿਨ ਅਵਰ ਨਾ ਜਾਣਿਆ ਕੋਏ
0: ਵਿਚਾਰ
1: ਦੇਖੋ ਮਨ ਸਤਿਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰ ਕੇ ਪਿਆਰੇ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਰਬਾਣੀ
0: ਜਿਨਕਾ ਨਦਰ ਕਰਮ ਹੋਵੇ ਹਿਰਦੈ ਤੈਨਾ ਸੁਣੀ
1: ਪੀਓ ਅੰਮ੍ਰਿਤ ਸਾਰ ਹਰ ਰੰਗ ਜਪੇ ਸਾਰ ਬਾਣੀ
0: ਸਦਾ ਗਾਓ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ
0: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੀ ਕੱਚੀ ਆਖ

0: ਬੰਧਨ ਹੋਵੇ ਮਕਸਦ ਮਨ ਵਸਾਏ
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ
0: ਆਪ ਕਰਤਾ ਆਪੇ ਹੁਕਮ ਵਰਤਾਏ
1: ਸਿਮਰ ਸਾਸਰ ਪੁਨ ਪਾਪੀ ਚਾਦੇ ਤੱਤੈ ਸਾਰ ਨਾ ਜਾਣੇ
0: ਤੱਤੈ ਸਾਰ ਨਾ ਜਾਣੇ ਗੁਰੂ ਬਾਜੋ ਤੱਤੈ ਸਾਰ ਨਾ ਜਾਣੇ
1: ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤੈ ਰਹਿਣ ਮਹਾਣੀ
0: ਕਰ ਕਿਰਪਾ ਤਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹਿ ਨਾਨਕ ਸੋ ਤੁਤ ਪਾਏ ਜਿਸ ਨੂੰ ਆਨ ਦਿਨ ਹਰ ਲੈ ਲੱਗਿਆ ਜਾਗਤ ਰਹਿਣ ਮਹਾਣੀ
0: ਮਾਤਾ ਕੀ ਉਦਣ ਮੈਂ ਪ੍ਰਵਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ
1: ਮਨੋ ਕਿਉਂ ਵਿਸਾਰੀ ਹੈ ਵਰਦਾਤਾ ਜੇ ਅਗਰ ਮੈਂ ਹਾਰ ਹੋ ਜਾਵੇ
0: ਉਸ ਨੂੰ ਕਹੇ ਬੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਾਹ ਸੰਭਾਲੀ ਹੈ
0: ਕਹਿ ਨਾਨਕ ਵਿਚਾਰ ਦੇਖੋ ਸਤਗੁਰਮੁਖ ਨਾ ਪਾਈ ਹੈ
1: ਕਹਿ ਨਾਨਕ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ
0: ਮਾਇਆ ਅਗਰ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
1: ਜਾਤਿਸ ਭਾਣਾ ਤੇ ਜੰਮਿਆ ਪਰਿਵਾਰ ਫਲਾ ਪਾਇਆ
0: ਛੜਕੀ ਲੱਗੀ ਤਸ਼ਨਾ

0: ਸੁਗਤ ਪ੍ਰਸਾਦੀ ਜਿਨ੍ਹਾਂ ਕੀਰਤਨੀ ਵਿੱਚ ਮਾਇਆ ਪਾਇਆ
1: ਖਰਾਬ ਮੁਲਕ ਹੈ ਮੁੱਲ ਨਾ ਪਾਇਆ ਜਾਏ
0: ਮੁੱਲ ਨਾ ਪਾਇਆ ਜਾਏ ਜਿਸ ਨਾਲ ਵਿੱਟੋ ਜਿਹੇ ਲੋਕ ਫੁੱਲ ਲਾਏ
1: ਐਸਾ ਸਤਿਗੁਰ ਜੇ ਮਿਲਾ ਤਿਸਨੋ ਸਿਰ ਸੋਫੀਆ ਵਿੱਚ ਆਪ ਜਾਏ
0: ਜਿਸ ਦਾ ਜੀਵ ਤਿਸ ਮਿਲ ਰਿਹਾ ਪਰ ਵਸੈ ਮਨਿਆਏ
1: ਖਰਾਬ ਮੁਲਕ ਹੈ ਭਗਤ ਨਾ ਕੇ ਨਾਨਕਾ ਜਨ ਹਰ ਭੁੱਲੇ ਪਾਏ
0: ਰਾਸ ਮੇਰੀ ਮਨ ਵਨਜਾ ਰਾਸ ਮੇਰੀ ਮਨ ਵਨਜਾ ਸਰਬਤ ਰਾਸ ਜਾਣੇ
1: ਹਰ ਹਰ ਨਿਤ ਜਪੇ ਜੀਉ ਲਾਹਾ ਖੱਟਿਓ ਦਿਹਾੜੀ
0: ਇਹ ਤਨ ਤਿੰਨਾ ਮੇਰਾ ਜਿਨ ਹਰ ਆਪੇ ਪਾਣਾ
1: ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ
0: ਤੂੰ ਅਨਸ ਰਾਸ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋ ਤੇ ਕਿਤੇ ਜਿੱਚ ਹਰਸ ਪੱਲੇ ਨਾ ਪਾਏ
0: ਹਰਸ ਪਾਏ ਪੱਲੇ ਪੀਏ ਹਰਸ ਬੋਣਾ ਕ੍ਰਿਸ਼ਨ ਲਾਗੇ ਆਏ
1: ਹਰਸ ਕਰਮੀ ਪਾਇਆ ਸਤਿਗੁਰ ਮੇਰੇ ਦਿਸ ਆਏ
0: ਤੇ ਨਾਨਕ ਹੋਰ ਅਨਸ ਵਿਸਰੇ ਜਾ ਹਰ ਬਸ ਮਨ ਆਏ
1: ਇਹ ਸ੍ਰੀ ਰਾਮ ਮੇਰਾ ਹੱਥ ਮੈਂ ਜੋ ਦਰਖੀ ਤਾ ਤੂੰ ਜਗ ਮੈਂ ਆਇਆ
0: ਜੋ ਦਰਖੀ ਤੁਦ ਵਿੱਚ ਜਾ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜੀ ਜਿਉ ਪਾਇ ਜਗ ਦਿਖਾਇਆ
0: ਕਰਪੁਰ ਸਾਡੇ ਬੱਜਿਆ ਤਾਂ ਚਲ ਖੋਆ ਚਲ ਨਾ ਤੇ ਆਇਆ
1: ਕਹਿ ਨਾਨਕ ਸਿਸ਼ਟ ਕਾਬੂ ਰਚਿਆ ਜੋ ਤਰਾਖੀ ਤਾ ਤੂੰ ਜਗ ਮੈਂ ਆਇਆ
0: ਮੰਚਾ ਪਿਆ ਪ੍ਰਭਾ ਕੇ ਸੁਣਿਆ ਹਰ ਮੰਗਲ ਗਾਉ ਸੁਖੀ ਗ੍ਰਹਿ ਮੰਦਰ ਬਣਿਆ
1: ਹਰ ਗਾਉ ਮੰਗਲ ਨੇ ਸਖੀ ਸੁਖ ਦੁੱਖ ਨੇ ਵਿਆਹ ਪਾਏ
0: ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾਪੇ
1: ਅਹਲ ਬਾਣੀ ਕਰ ਸਭ ਜਾਣੀ ਹਰ ਨਾਮ ਹਰਸ ਭੋਗੋ
0: ਤੇ ਨਾਮ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ
1: ਇਹ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤਦ ਕਰਮ ਕਮਾਇਆ
0: ਕਰਮ ਕਮਾਇਆ ਸੁਖ ਸੇ ਜਾ ਤੂੰ ਜਗ ਮੈਂ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
0: ਗੁਰਪ੍ਰਸਾਦੀ ਹਰ ਮਨ ਵਸਿਆ ਪੂਰ ਲਿਖਿਆ ਪਾਇਆ
1: ਕਹਿ ਨਾਨਕ ਇਹੋ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸੇ ਉੱਚ ਤਲਾਇਆ
0: ਇਹ ਨੇਤਰੋ ਮੇਰੇ ਔਰ ਤੁਮੇ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹ ਵਿਸ਼ਨਤਾ ਤੁਮ ਦੇਖਦੇ ਜੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ
1: ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਰੇਖਿਆ ਹਰ ਬਿਨ ਅਵਰ ਨਾ ਕੋਈ
0: ਐ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ
1: ਇਸ ਰਣ ਨੂੰ ਮੇਰੇ ਸਾਚਾ ਸੁਣਨੇ ਨਾ ਉਪਠਾਏ
0: ਸਾਚੇ ਸੁਣਨੇ ਨਾ ਉਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜੇ ਸੁਣੀ ਮੰਤਰ ਹਰਿਆ ਹੋਆ ਰਸ ਰਣ ਰਸ ਬਾਣੀ
0: ਸੱਚ ਲਾ ਕੇ ਡਾਣੀ ਤਾਂ ਕੀ ਗਤ ਕਹੀ ਨਾ ਜਾਏ
1: ਕਹਿ ਨਾਨਕ ਅੰਮ੍ਰਿਤ ਨਾ ਸੁਣੋ ਪਵਿੱਤਰ ਹੋ ਸਾਚਾ ਸੁਣਨੇ ਨਾ ਉਪਠਾਏ
0: ਅੱਗਿਓ ਗੁਫਰ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ
1: ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟੀਏ ਦਸਾ ਗੁਪਤ ਰਖਾਇਆ
0: ਗੁਰਦੁਆਰੇ ਲਾਏ ਭਾਵ ਦੀ ਸੁਣ ਦਸਾਂ ਦੁੱਖ ਦੁਆਰ ਰਖਾਇਆ
1: ਕਹਿ ਅਨੇਕ ਰੂਪ ਨਾ ਨਵਨੇ ਤਿਸ ਦਾ ਅੰਦਰ ਨਾ ਜਾਈ ਪਾਇਆ
0: ਕਹਿ ਨਾਨਕ ਹਰ ਪਿਆ ਜੋ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ
1: ਸੱਚਾ ਸੋਇਲਾ ਸੱਚਾ ਅਗਰ ਗਾਵੋ
0: ਗਾਵੋ ਤਾਂ ਸੋਇਲਾ ਕਾ ਸੱਚ ਜਿਹੜਾ ਸਤਾ ਸੱਚ ਤਿਆਗੇ
1: ਸੱਚਾ ਧਿਆਏ ਜਾ ਤੁਹਾਏ ਗੁਰਮੁਜਣਾ ਵਜਾਵੇ
0: ਇਹ ਸੱਚ ਨਾ ਕਸਮ ਹੈ ਜਿਸ ਬਖਸ਼ਿਸ਼ ਸੋਜਨ ਪਾਵੇ

ਸਾਖ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ

ਸਦਾ ਕੁਰਬਾਨੀ ਬੋਲੋ ਜੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੀਏ ਕਰਨਾ ਉਹਨੇ ਦਾਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਜਾਹਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਧਰਮ ਹਿੱਤ ਸ਼ੀਸ਼ ਦਿੱਤੇ ਤਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰਿਆ ਪਾਪੇ ਆਣੇ ਰਾਸ ਸਹਿ ਅੱਗੇ ਨਾਨਕਾ ਖਿਲੇ ਕੀ ਚਿਰਦਾ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵਿੱਚ ਤਾਨਕਾ ਸਦਕਾ ਸਰਬ ਸੁੱਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਗੁਰੂ ਗਰੀਬ ਨਿਵਾਸ ਸਿੱਖਾਂ ਨੂੰ ਗੁਰਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਖਿਆ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੀ ਜੀ ਖਡੂਰ ਜੀ ਗੁਰੂ ਕੀ ਬਾਉਲੀ ਜੀ ਸ਼੍ਰੀ ਗੋਇੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੀ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪਾਉਂਟੇ ਦੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋਹ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਭਾਵਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂ ਦੀ ਲਾਡਲੀਆਂ ਫੌਜਾਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸਾਂਝੂਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਹੈ ਜੀ ਬਾਣੀ ਪੜ੍ਹਦੇ ਹਾਂ ਦੀ ਭੁੱਲ ਚੁੱਕ ਖਿਮਾ ਬਖਸ਼ੋ ਜੀ ਅੱਗਿਓ ਬਾਣੀ ਸ਼ੁੱਧ ਸਪਸ਼ਟਪਣ ਦੀ ਬਲ ਬੁੱਧੀ ਬਖਸ਼ੋ ਜੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰੋ ਦੂਰੋਂ ਨੇੜਿਓਂ ਆਈ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਆਸ ਮਨੋਰਥ ਪੂਰੀ ਕਰਨੇ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਆਪ ਜੀ ਦਾ ਪਵਿੱਤਰ ਪ੍ਰਸ਼ਾਦ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਬੱਚਿਆਂ ਦੇ ਗੁਰਮਤਿ ਕੈਂਪ ਦੇ ਨੌਵੇਂ ਦਿਨ ਦੀ ਆਰੰਭਤਾ ਦੀ ਅਰਦਾਸ ਹੈ ਜੀ ਬੱਚਿਆਂ ਨੂੰ ਸਿੱਖਣ ਸਿਖਾਉਣ ਦੀ ਬਲ ਬੁੱਧੀ ਬਖਸ਼ੋ ਹੁਣ ਦੀਵਾਨਾਂ ਦੇ ਸਮਾਪਤੀ ਲਈ ਸ਼੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਗੁਰੂ ਗਰੀਬ ਨਿਵਾਜ ਆਪਣੇ ਸਾਂਝੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਵਾਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਖ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਂਪ ਦਾ ਦੂਸਰਾ ਹਫਤਾ ਦਾ ਚੌਥਾ ਦਿਨ ਆ। ਕੱਲ ਤੁਸੀਂ ਸਾਰੇ ਨੇ ਬਹੁਤ ਚੰਗਾ ਬਿਹੇਵ ਕੀਤਾ ਸੀ, ਤਾਂ ਅੱਜ ਅਸੀਂ ਇੱਕ ਚੀਜ਼ ਤੁਹਾਨੂੰ ਕਹਿੰਦੇ ਹਾਂ ਵੀ ਅੱਜ ਐਂਡ 'ਤੇ ਕੋਈ ਪ੍ਰਾਈਜ਼ ਨਹੀਂ ਮਿਲੇਗਾ, ਅੱਜ ਸਾਡੇ ਕੋਲ ਕੁਛ ਹੈਗਾ ਨਹੀਂ ਆ, ਕੱਲ੍ਹ ਤੁਹਾਨੂੰ ਮਿਲੇਗਾ। ਤਾਂ ਅੱਜ ਜਦੋਂ ਪ੍ਰਸ਼ਾਦ ਵਰਤਾਉਣ ਤੋਂ ਹੋ ਜਾਏਗੀ ਫਿਨਿਸ਼, ਉਦੋਂ ਮੈਂ ਤੁਹਾਡੀ ਸਮਾਪਤੀ ਕਰ ਦੂੰਗੀ। ਹਜੇ ਅਸੀਂ ਵਾਹਿਗੁਰੂ ਦਾ ਜਾਪ ਕਰਾਂਗੇ, ਠੀਕ ਆ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸੈਕਿੰਡ, ਹਜੇ ਨਹੀਂ ਸਮਾਪਤੀ ਹੋਈ, ਰੁਕ ਜਾਓ। ਯੂ ਹੈਵ ਟੂ ਬੀ ਪੇਸ਼ੈਂਟ, ਆਈ ਐਮ ਟਾਕਿੰਗ ਟੂ ਯੂ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸ਼ਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ

ਵਾਹਿਗੁਰੂ ਵਾਹਿਗੁਰੂ ਵਾਹ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੂ ਦੁਆਰ, ਵਾਹਿ ਗਹਿ ਕੀ ਲਾਜ ਅਸ ਗੋਬਿੰਦ ਲਾਸ ਤੁਹਾਰ। ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾ ਮੈਨੂੰ ਯੋਗ ਕਿਤੋ, ਮੈਂ ਨਿਰਗੁਣ ਹਾਰੇ ਕੋ ਗੁਣ ਨਾ ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਥੀਵੇ ਹਰਿਆ, ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਥੀਵੇ ਹਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਨੇ ਸਵਾਰ, ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਨੇ ਸਵਾਰ, ਪੂਰੀ ਹੋਈ ਕਰਾਮਾ ਆਪ ਸਿਜਣ ਹਾਰੇ ਧਾਰਿਆ, ਪੂਰੀ ਹੋਈ ਕਰਾਮਾਤ ਆਪ ਸਿਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰ, ਜਿਨੇ ਤੂੰ ਸੇਵਿਆ ਪਾਉ ਕਰ ਸੇਤੁ ਪਾਰ ਉਤਾਰਿਆ, ਜਿਨੇ ਤੂੰ ਸੇਵਿਆ ਪਾਉ ਕਰ ਸੇਤੁ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੋ ਸਭ ਪਰਵਾਰ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੋ ਸਭ ਪਰਵਾਰ, ਧਨ ਸੁ ਤੇਰਾ ਥਾਨ ਸਚ ਤੇਰਾ ਪੈਸਕਾਰ, ਧਨ ਸੁ ਤੇਰਾ ਥਾਨ ਸਚ ਤੇਰਾ ਪੈਸਕਾਰ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਠਾਤਾ ਮਨ ਸਤਾਰ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਠਾਤਾ ਮਨ ਸਤਾਰ, ਚਾਰੇ ਜਾਗੇ ਚੌਂਦ ਪੰਚਾਇਣ ਆਪੇ ਹੋਆ, ਚਾਰੇ ਜਾਗੇ ਚੌਂਦ ਪੰਚਾਇਣ ਆਪੇ ਹੋਆ, ਆਪਣੇ ਆਪ ਸਾਜਣ ਆਪੇ ਹੀ ਥੰਮ ਖਲਿਆ, ਆਪਣੇ ਆਪ ਸਾਜਣ ਆਪੇ ਹੀ ਥੰਮ ਖਲੋ, ਆਪੇ ਪੱਟੀ ਕਲਮਿਆ ਆਪ ਲਿਖਣ ਹਾਰਾ ਹੋਆ, ਆਪੇ ਪੱਟੀ ਕਲਮਿਆ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਰੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਰੋਆ, ਤਾਕਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਛਦੋਆ, ਤਾਕਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੇ ਛਦੋਆ, ਉਗਵਾਨ ਤੇ ਆਤਮਨ ਚੌਚੱਕੀ ਕੀਨੀ ਲੋਆ, ਉਗਵਾਨ ਤੇ ਆਤਮਨ ਚੌਚੱਕੀ ਕੀਨੀ ਲੋਆ, ਜਿਨੇ ਗੁਰੂ ਨਾ ਸੇਵਿਓ ਮਨਮੁੱਖਾਂ ਪਿਆ ਮੋਆ, ਜਿਨੇ ਗੁਰੂ ਨਾ ਸੇਵਿਓ ਮਨਮੁੱਖਾਂ ਪਿਆ ਮੋਆ, ਦੂਣੀ ਚੌਣੀ ਕਰਾਂ ਮਾਂ ਸੱਚੇ ਦਾ ਸੱਚਾ ਢੋਆ,

0: ਦੋਣੀ ਚੌਣੀ ਕਰਾਵਾਂ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਚੌਂ ਜੁ ਪੰਚਾਇਣ ਆਪੇ ਹੋਆ ਚਾਰੇ ਜਾਗੇ ਚੌਂ ਪੰਚਾਇਣ ਆਪੇ ਹੋਆ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਹੈ ਤੂੰ ਸਦਾ ਸਲਾਮ ਨਿਰੰਕਾਰ ਤੂੰ ਠਾਕਰ ਉੱਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ ਭੁੱਲ ਚੁੱਕ ਮਾਤਰ ਚਰਨ ਕਮਲਾਂ ਪਾਸ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾ ਸਤਿ ਸ੍ਰੀ ਅਕਾਲ
1: ਸਤਨਾਮ ਸ੍ਰੀ ਵਾਹਿਗੁਰੂ ਜੀਓ ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ।

ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੂਹੀਐ ਸਭਨਾ ਦਾ ਬੇ ਸਾਹੂ।

ਭਾਰੀ ਗੁਰ ਪ੍ਰਸਾਦੀ ਕੋ ਬਿਰਲਾ ਛੂਟੈ ਤਿਸ ਜਨ ਕਾ ਹੋਂ ਬਲਿਹਾਰੀ ਜਿਨ ਸਿਸ਼ਟ ਸਾਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਇੱਥੇ ਫਿਊਨਰਲ ਦੀ ਰਸਮ ਹੋਣੀ ਆ, ਜਿਨ੍ਹਾਂ ਨੇ ਸਿਮਰਨ ਕਰਨਾ ਖਾਲਸਾ ਸਕੂਲ ਦੇ ਉੱਪਰ ਆ ਜਾਓ ਜੀ, ਕਮਰੇ 'ਚ। ਵਾਹਿਗੁਰੂ।

ਜਿਹਾ ਚਿਰ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਸੁਕਹੋ ਟਲ ਗੁਰਸੇਵੀ ਐਨ ਸੁਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖੈ ਸਮਦੀ ਨੁਰੀ ਅਰਸ਼ੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇ ਰਾਮ ਜਨੇ ਵਸਾਇਆ।

ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੋ ਤਦ ਵਾਸ ਕੀਤੇ ਕਾਲ ਕੰਟ ਕੋ ਮਾਰਿਆ, ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖਵਾ ਤਿਤ ਕਰਿਆ ਨਹਦ ਵਾਜੇ। ਅਨੰਦ ਸੁਨੋ ਵਡਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁਖ ਰੋਜ ਸੰਤਾਪ ਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ

ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤ ਸਿਮਰ ਕੇ ਗੁਰੂ ਨਾਨਕ ਲਈ ਧਿਆਏ

ਜਪਿਆ ਵੰਡ ਕੇ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਾਂ ਨੇ ਧਰਮ ਵੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ

ਗੋਚ ਬੈਠਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਪੜ੍ਹੇ ਸੁਣੀ ਬਾਣੀ ਦਾ ਭਾਵ। ਵਿਛੜੇ ਆਤਮਾ ਬੱਚੀ ਹਰਸ਼ਿਤਾ, ਨਈਅਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮ ਇਕੜਾ ਪ੍ਰਚਾਰ

ਕੀ ਅਰਦਾਸ ਅੱਖਰ ਵਾਧਾ ਘਾਟਾ ਬੁਲਚ ਕੋ ਮਾਫ਼ ਕਰਨੀ ਹਾਜ਼ਰੇ ਦਰ ਘਰ ਸਚਖੰਡ ਕਹਿ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਚ ਕੇ ਕਿਰਤਾਰਥ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸਹੀ ਪਰਜਨ ਮਿਲੋ ਜਿਨ੍ਹਾਂ ਮਿਲਿਆ

ਵਾਹਿਗੁਰੂ ਸਾਹਿਬ ਜੀਓ। ਜਿਹਾ ਚਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਸੋ ਕਹੋ ਟਲ ਗੁਰਸੇਵੀਆਂ ਐਨ ਸੋ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁੱਖ ਜਾਏ। ਹੋਵੇ ਸਿਫਤ ਖਸਮ ਦੀ ਨੂਰੀ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ

ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਬਾਕ ਅਨਸਾਰ ਸਵਰਗਵਾਸੀ ਸਾਡੀ ਬੱਚੀ ਹਰਸ਼ੀਤਾ ਨਾਇਰ ਜਿਤਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ ਉਸ ਨੂੰ ਪੂਰਿਆਂ ਕਰਕੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਕ ਸੰਬੰਧੀਆਂ ਨੂੰ ਸੱਜਣਾ ਮਿੱਤਰਾਂ ਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀ ਮਿੱਠੀ ਯਾਦ ਵਿੱਚ ਸ੍ਰੀ ਅਲਾਣੀਆ ਸਾਹਿਬ ਦੀ ਬਾਣੀ ਪੜ੍ਹੀ ਗਈ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਬਾਣੀ ਪੜ੍ਹੀ ਗਈ ਅਤੇ ਅੰਤਿਮ ਅਰਦਾਸ ਹੋਈ ਗੁਰੂ ਜੀ ਦੇ ਹੁਕਮ ਸਰਵਣ ਕੀਤੇ ਸਭ ਤੋਂ ਪਹਿਲਾਂ ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਪਾਠੀ ਸਿੰਘਾਂ ਦਾ ਧੰਨਵਾਦ ਸਤਿਕਾਰਯੋਗ ਗਿਆਨੀ ਨਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਫਿਨਲ ਹੋਮ 'ਚ ਜਾ ਕੇ ਉੱਥੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਉਚਾਰੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਅਰਦਾਸ ਕੀਤੀ ਸੋਹਲਾ ਜੀ ਦੀ ਬਾਣੀ ਪੜ੍ਹ ਕੇ ਸਰਵਣ ਕਰਾਈ ਅਤੇ ਹੁਣ ਅੰਤਿਮ ਅਰਦਾਸ ਕੀਤੀ ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ ਮੈਂ ਜਿੱਥੇ ਆਪਣੇ ਪਰਿਵਾਰ ਵੱਲੋਂ ਜੰਡੀ ਪਰਿਵਾਰ ਅਤੇ ਗੁਰਦੁਆਰਾ ਸਾਹਿਬ ਫਰੀ ਮਾਉਂਟ ਦੇ ਸਮੂਹ ਸੇਵਾਦਾਰ ਮੈਨੇਜਮੈਂਟ ਵੱਲੋਂ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਸੱਜਣਾ ਮਿੱਤਰਾਂ ਨਾਲ ਸਭਨਾਂ ਨਾਲ ਬਹੁਤ ਬਹੁਤ ਅਫਸੋਸ ਕਰਦਾ ਅਤੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣਾ ਇਹ ਬੜੀ ਔਖੀ ਘੜੀ ਹੈ ਅਸੀਂ ਅਰਦਾਸ ਕਰਦੇ ਕਿ ਮਹਾਰਾਜ ਇਹਨਾਂ ਦੇ ਮਾਤਾ ਪਿਤਾ ਜੀ ਬੱਚੀ ਦੇ ਮਾਤਾ ਪਿਤਾ

ਅਤੇ ਉਹਨਾਂ ਦਾ ਸਾਰਾ ਨਾਨਕਾ ਪਰਿਵਾਰ ਗਲਾਟੀ ਪਰਿਵਾਰ ਇਹਨਾਂ ਦੇ ਨਾਲ ਅਸੀਂ ਅਫਸੋਸ ਕਰਦੇ ਮਹਾਰਾਜ ਇਹਨਾਂ ਨੂੰ ਇਹ ਜੋ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਜੋ ਦੂਸਰੀ ਨਾਲ ਬੱਚੀ ਇਸ ਦੇ ਨਾਲ ਹੀ ਉੱਥੇ ਚੜ੍ਹਾਈ ਕਰਕੇ ਗਈ ਇਹ ਦੋਵੇਂ ਆਪਸ ਵਿੱਚ ਹੀ ਭੈਣਾਂ ਵਾਲਾ ਇਹਨਾਂ ਦਾ ਪਿਆਰ ਆਪਸ ਵਿੱਚ ਹੀ ਦੋਸਤ ਅਤੇ ਇਕੱਠੀਆਂ ਜਦੋਂ ਯੂਨੀਵਰਸਿਟੀ ਤੋਂ ਛੁੱਟੀ ਹੋਈ ਉੱਥੇ ਬੀਚ 'ਤੇ ਗਈਆਂ ਸੈਂਟਾ ਕਰੂਜ਼ ਇਹ ਭਾਣਾ ਵਾਪਰ ਗਿਆ ਉਸ ਬੱਚੀ ਦੇ ਦਾ ਜੋ ਸੰਸਕਾਰ ਹੈ ਉਹ ਸ਼ਨਿਚਰਵਾਰ ਨੂੰ ਆਉਂਦੇ ਸ਼ਨਿਚਰਵਾਰ ਆਹ ਪਰਸੋਂ ਨੂੰ ਆਪਣੇ ਤਿੰਨ ਇੱਕ ਤੋਂ ਤਿੰਨ ਸੇਮ ਟਾਈਮ ਅਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਉਸ ਦਿਨ ਵੀ ਪਹੁੰਚ ਸਕਦੇ ਜ਼ਰੂਰ ਉਸ ਬੱਚੀ ਨੂੰ ਅੰਤਿਮ ਵਿਦਾਇਗੀ ਦੇਣ ਵਾਸਤੇ ਜ਼ਰੂਰ ਪਹੁੰਚਿਓ ਮੈਂ

ਜੀ ਕੋਲੋਂ ਵੱਲੋਂ ਆਪ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਅਤੇ ਆਪ ਸੰਗਤਾਂ ਲਈ ਉਸ ਦੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਲੰਗਰ ਪਾਣੀ ਜੋ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਮੈਂ ਬੇਨਤੀ ਕਰਦਾ ਸਤਿਕਾਰਯੋਗ ਵੀਰ ਨਾਇਰ ਜੀ ਜੇ ਕਿਸੇ ਨੇ ਵੀ ਆ ਸਟੇਜ 'ਤੇ ਬੋਲਣਾ ਇਹ ਤੁਹਾਡੀ ਆਪਣੀ ਸਟੇਜ ਹੈ ਤੁਸੀਂ ਸੰਗਤ ਦਾ ਧੰਨਵਾਦ ਕਰਨਾ ਜਾਂ ਪਰਿਵਾਰਾਂ ਦਾ ਕੋਈ ਵੀ ਆ ਕੇ ਇਸ ਸਟੇਜ 'ਤੇ ਕੁਛ ਮਿੰਟ ਬੋਲ ਸਕਦੇ ਇਹ ਤੁਹਾਡੀ ਆਪਣੀ ਸਟੇਜ ਆ ਜੇ ਨਹੀਂ ਬੋਲਣਾ ਤਾਂ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ ਤੁਹਾਡਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ ਅਤੇ ਤੁਸੀਂ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਤੁਸੀਂ ਇਹਨਾਂ ਦੇ ਘਰ ਗ੍ਰਹਿ ਵਿਖੇ ਜਾ ਕੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਦੁੱਖ ਵੰਡਾਇਆ ਵੰਡਿਆ ਜਾਂਦਾ ਪਰਿਵਾਰ ਨੂੰ ਸਹਾਰਾ ਮਿਲਦਾ ਹੈ ਜਾਣ ਵਾਲਾ ਇਨਸਾਨ ਕਦੇ ਵਾਪਸ ਨਹੀਂ ਆਉਂਦਾ ਹਰ ਇਨਸਾਨ ਨੇ ਇੱਕ ਨਾ ਇੱਕ ਦਿਨ ਉੱਥੇ ਜਾਣਾ ਗਿਆਨੀ ਜੀ ਹੁਣੀ ਬਾਣੀ 'ਚ ਪੜ੍ਹਦੇ ਸੀ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤਿੰਨ ਹੀ ਲੀਆ ਹੋਆ ਤਿਸੇ ਕਾ ਪਾਣਾ ਅਖੀਰ ਵਿੱਚ ਮੈਂ ਅਰਦਾਸ ਕਰਦਾ ਸੰਭਵ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ ਜੇ ਹੋਏ ਸਾਹਿਬ ਸੋ ਮੇਲ ਇਹਨਾਂ ਹੀ ਸ਼ਬਦਾਂ ਨਾਲ ਭੁੱਲ ਚੁੱਕ ਦੀ ਖੇਵਾਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।